0: ਕਰਨ ਦੇ ਲਈ। ਪਰਦੇਸ ਦੀ ਜ਼ਿੰਦਗੀ ਚਾਹੇ ਜਿੰਨੀ ਵੀ ਮਰਜ਼ੀ ਬਿਜ਼ੀ ਕਿਉਂ ਨਾ ਹੋਵੇ, ਪਰਿਵਾਰ ਵਿੱਚ, ਰਿਸਪੋਂਸੀਬਿਲਿਟੀਜ਼ ਵਿੱਚ ਜਾਂ ਤੁਹਾਡੇ ਆਪਣੀਆਂ ਹੀ ਫਿਊਚਰ ਦੀਆਂ ਪਲਾਨਸ ਵਿੱਚ, ਪਰ ਇਸ ਭੱਜ ਦੌੜ ਵਿੱਚ ਆਪਣੇ ਲਈ ਕੁਝ ਪਲ ਜ਼ਰੂਰ ਕੱਢੋ, ਕਿਉਂਕਿ ਤੁਹਾਡਾ ਆਪਣਾ ਆਪ ਸਭ ਤੋਂ ਜ਼ਿਆਦਾ ਜ਼ਰੂਰੀ ਆ। ਅਤੇ ਅਗਲੇ ਕੁਝ ਸਮੇਂ ਲਈ ਇਹ ਪਲ ਨੇ ਸਿਰਫ ਸਾਡੇ ਅਤੇ ਤੁਹਾਡੇ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਬਹੁਤ ਹੀ ਸੋਹਣੇ ਸ਼ਬਦ ਦੇ ਨਾਲ, ਅਤੇ ਸੁਣਦਿਆਂ ਇੱਕ ਸ਼ਬਦ, ਅਤੇ ਫਿਰ ਉਸ ਤੋਂ ਬਾਅਦ ਕਰਾਂਗੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਤੁਹਾਡੇ ਨਾਲ, ਤੁਹਾਡੇ ਆਪਣੇ ਪਸੰਦੀਦਾ ਚੈਨਲ ਸਾਂਝੀ ਆਵਾਜ਼ ਰੇਡੀਓ ਦੇ ਉੱਪਰ।
1: Watch this. You ready? I've been prepping for 2 weeks.

ਵਾਪਸ ਆ ਗਿਆ ਸਟੂਡੀਓ ਦੇ ਵਿੱਚ ਅਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਸੁਣਦੇ ਇੱਕ ਬਹੁਤ ਹੀ ਸੋਹਣੀ ਕਹਾਣੀ। ਕਹਿੰਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬਹੁਤ ਸੋਹਣਾ ਰਸਤਾ ਹੁੰਦਾ ਆ ਅਤੇ ਉਹ ਰਸਤਾ ਪਿੰਡ ਨੂੰ ਸ਼ਹਿਰ ਨਾਲ ਜੋੜਦਾ ਹੁੰਦਾ। ਹਰ ਰੋਜ਼ ਸੈਂਕੜੇ ਲੋਕ ਉਸ ਰਸਤੇ ਤੋਂ ਲੰਘਦੇ ਨੇ। ਕੋਈ ਕੰਮ 'ਤੇ ਜਾਂਦਾ, ਕੋਈ ਬੱਚਿਆਂ ਨੂੰ ਸਕੂਲ ਛੱਡਣ ਜਾਂਦਾ ਅਤੇ ਕੋਈ ਆਪਣਾ ਸਮਾਨ ਸ਼ਹਿਰ ਵੇਚਣ ਜਾਂਦਾ। ਇੱਕ ਦਿਨ ਸਵੇਰੇ ਉਸ ਰਸਤੇ ਦੇ ਬਿਲਕੁਲ ਵਿਚਕਾਰ ਇੱਕ ਬਹੁਤ ਵੱਡਾ ਪੱਥਰ ਪਿਆ ਸੀ। ਸਭ ਤੋਂ ਪਹਿਲਾਂ ਉੱਥੋਂ ਇੱਕ ਵਪਾਰੀ ਲੰਘਿਆ। ਉਸਨੇ ਪੱਥਰ ਦੇਖਿਆ ਅਤੇ ਕਿਹਾ, ਇਹ ਕੀ ਗੱਲ ਹੋਈ, ਸਰਕਾਰ ਨੂੰ ਰਸਤੇ ਸਾਫ਼ ਰੱਖਣੇ ਚਾਹੀਦੇ ਨੇ। ਉਹ ਪੱਥਰ ਦੇ ਕੋਲੋਂ ਮੁਸ਼ਕਲ ਨਾਲ ਲੰਘ ਗਿਆ, ਪਰ ਉਸਨੇ ਪੱਥਰ ਹਟਾਉਣ ਦੀ ਕੋਸ਼ਿਸ਼ ਨਾ ਕੀਤੀ। ਫਿਰ ਥੋੜ੍ਹੀ ਦੇਰ ਬਾਅਦ ਇੱਕ ਹੋਰ ਆਦਮੀ ਆਇਆ। ਉਸਨੇ ਵੀ ਪੱਥਰ ਦੇਖਿਆ ਅਤੇ ਕਿਹਾ, ਅੱਜ ਕੱਲ੍ਹ ਕਿਸੇ ਨੂੰ ਆਪਣੀ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ ਹੈ। ਉਹ ਵੀ ਦੂਜੇ ਪਾਸੋਂ ਦੀ ਲੰਘ ਗਿਆ। ਇਸ ਤਰ੍ਹਾਂ ਸਾਰਾ ਦਿਨ ਲੋਕ ਆਉਂਦੇ ਰਹੇ। ਕੋਈ ਸਰਕਾਰ ਨੂੰ ਦੋਸ਼ ਦਿੰਦਾ, ਕੋਈ ਪਿੰਡ ਵਾਲਿਆਂ ਨੂੰ ਅਤੇ ਕੋਈ ਕਿਸਮਤ ਨੂੰ। ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਮੈਂ ਇਸ ਪੱਥਰ ਨੂੰ ਹਟਾਉਣ ਦੀ ਕੋਸ਼ਿਸ਼ ਕਰ ਲੈਂਦਾ। ਸ਼ਾਮ ਹੋਣ ਲੱਗੀ। ਇੱਕ ਗਰੀਬ ਕਿਸਾਨ ਆਪਣੇ ਖੇਤ ਤੋਂ ਵਾਪਸ ਆ ਰਿਹਾ ਸੀ। ਉਸ ਦੇ ਮੋਢੇ 'ਤੇ ਭਾਰੀ ਬੋਰੀ ਸੀ ਅਤੇ ਉਹ ਸਾਰਾ ਦਿਨ ਕੰਮ ਕਰਕੇ ਥੱਕਿਆ ਹੋਇਆ ਲੱਗ ਰਿਹਾ ਸੀ। ਜਦੋਂ ਉਸਨੇ ਰਸਤੇ ਵਿੱਚ ਪੱਥਰ ਦੇਖਿਆ ਤਾਂ ਉਹ ਕੁਝ ਪਲ ਲਈ ਉੱਥੇ ਰੁਕ ਗਿਆ। ਉਸਨੇ ਸੋਚਿਆ, ਮੈਂ ਤਾਂ ਕਿਸੇ ਤਰ੍ਹਾਂ ਇਸ ਦੇ ਕੋਲੋਂ ਲੰਘ ਜਾਵਾਂਗਾ, ਪਰ ਰਾਤ ਨੂੰ ਜੇ ਕੋਈ ਬਜ਼ੁਰਗ ਜਾਂ ਕੋਈ ਬੱਚਾ ਇੱਥੋਂ ਲੰਘਿਆ ਤਾਂ ਉਸਨੂੰ ਸੱਟ ਲੱਗ ਸਕਦੀ ਹੈ। ਉਸਨੇ ਆਪਣੀ ਇੱਕ ਬੋਰੀ ਪਾਸੇ ਰੱਖ ਦਿੱਤੀ ਅਤੇ ਪੱਥਰ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ। ਪੱਥਰ ਬਹੁਤ ਭਾਰੀ ਸੀ। ਇੱਕ ਵਾਰ ਧੱਕਾ ਦਿੱਤਾ, ਪੱਥਰ ਨਹੀਂ ਹਿੱਲਿਆ। ਦੂਜੀ ਵਾਰ ਫਿਰ ਕੋਸ਼ਿਸ਼ ਕੀਤੀ, ਪੱਥਰ ਫਿਰ ਵੀ ਨਾ ਹਿੱਲਿਆ। ਉਸ ਦੇ ਹੱਥ ਮਿੱਟੀ ਨਾਲ ਭਰ ਗਏ, ਪਸੀਨਾ ਆਉਣ ਲੱਗਾ। ਸਰੀਰ ਪਹਿਲਾਂ ਹੀ ਥੱਕਿਆ ਹੋਇਆ ਸੀ, ਪਰ ਉਸਨੇ ਆਪਣੇ ਆਪ ਨੂੰ ਕਿਹਾ, ਇੱਕ ਵਾਰ ਹੋਰ ਕੋਸ਼ਿਸ਼ ਕਰ ਲੈਂਦਾ ਹਾਂ। ਤੀਜੀ ਵਾਰ ਉਸਨੇ ਆਪਣੀ ਪੂਰੀ ਤਾਕਤ ਨਾਲ ਪੱਥਰ ਨੂੰ ਧੱਕਾ ਦਿੱਤਾ। ਇਸ ਵਾਰ ਪੱਥਰ ਥੋੜ੍ਹਾ ਜਿਹਾ ਹਿੱਲਿਆ। ਉਸਨੂੰ ਹੌਸਲਾ ਮਿਲ ਗਿਆ। ਉਹ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਅਤੇ ਕੁਝ ਸਮੇਂ ਬਾਅਦ ਉਸਨੇ ਪੱਥਰ ਨੂੰ ਰਸਤੇ ਤੋਂ ਹਟਾ ਦਿੱਤਾ। ਪਰ ਜਿੱਥੇ ਪੱਥਰ ਪਿਆ ਸੀ ਉੱਥੇ ਉਸਨੂੰ ਇੱਕ ਛੋਟੀ ਜਿਹੀ ਥੈਲੀ ਦਿਖਾਈ ਦਿੱਤੀ। ਉਸਨੇ ਥੈਲੀ ਖੋਲ੍ਹੀ ਅਤੇ ਉਸ ਵਿੱਚ ਸੋਨੇ ਦੇ ਸਿੱਕੇ ਅਤੇ ਇੱਕ ਚਿੱਠੀ ਸੀ ਅਤੇ ਚਿੱਠੀ 'ਤੇ ਲਿਖਿਆ ਹੋਇਆ ਸੀ, ਇਹ ਇਨਾਮ ਉਸ ਇਨਸਾਨ ਲਈ ਹੈ ਜੋ ਰਸਤੇ ਦੀ ਰੁਕਾਵਟ ਨੂੰ ਸਿਰਫ ਦੇਖ ਕੇ ਸ਼ਿਕਾਇਤ ਨਹੀਂ ਕਰਦਾ, ਸਗੋਂ ਉਸਨੂੰ ਹਟਾਉਣ ਦੀ ਹਿੰਮਤ ਕਰਦਾ ਹੈ। ਕਿਸਾਨ ਦੀਆਂ ਅੱਖਾਂ ਵਿੱਚ ਖੁਸ਼ੀ ਆ ਗਈ। ਉਸ ਦਿਨ ਉਸਨੇ ਸਿਰਫ ਸੋਨੇ ਦੇ ਸਿੱਕੇ ਨਹੀਂ ਮਿਲੇ, ਸਗੋਂ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਵੀ ਮਿਲ ਗਿਆ। ਹਰ ਮੁਸ਼ਕਿਲ ਸਾਨੂੰ ਰੋਕਣ ਨਹੀਂ ਆਉਂਦੀ। ਕੁਝ ਮੁਸ਼ਕਲਾਂ ਆਪਣੇ ਪਿੱਛੇ ਇੱਕ ਨਵਾਂ ਮੌਕਾ ਲੁਕਾ ਕੇ ਲਿਆਉਂਦੀਆਂ ਨੇ। ਜੇਕਰ ਇਸ ਨੂੰ ਅਸੀਂ ਆਪਣੀ ਅਸਲ ਜ਼ਿੰਦਗੀ ਦੀ ਕਹਾਣੀ ਨਾਲ ਜੋੜੀਏ ਤਾਂ ਸਾਡੀ ਜ਼ਿੰਦਗੀ ਵਿੱਚ ਵੀ ਅਜਿਹੇ ਪੱਥਰ ਆਉਂਦੇ ਰਹਿੰਦੇ ਨੇ। ਕਦੇ ਸਾਡੇ ਕਰੀਅਰ ਵਿੱਚ ਸਾਨੂੰ ਰਿਜੈਕਸ਼ਨ ਮਿਲ ਜਾਂਦੀ ਆ, ਕਦੇ ਰਿਲੇਸ਼ਨਸ਼ਿਪ ਵਿੱਚ ਡਿਸਅਪੁਆਇੰਟ ਮਿਲਦੀ ਆ, ਕਦੇ ਫਾਈਨੈਂਸ਼ੀਅਲ ਪ੍ਰੋਬਲਮਸ ਆ ਜਾਂਦੀਆਂ ਨੇ, ਕਦੇ ਸਾਡੀ ਮਿਹਨਤ ਦਾ ਰਿਜ਼ਲਟ ਸਾਨੂੰ ਉਸ ਦੇ ਅਕੋਰਡਿੰਗ ਨਹੀਂ ਮਿਲਦਾ, ਅਤੇ ਕਦੇ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰਕੇ ਸੋਚਣ ਲੱਗ ਪੈਂਦੇ ਹਾਂ ਕਿ ਮੇਰੀ ਜ਼ਿੰਦਗੀ ਹੀ ਇੰਨੀ ਔਖੀ ਕਿਉਂ ਆ। ਪਰ ਸ਼ਾਇਦ ਸਵਾਲ ਇਹ ਹੋਣਾ ਚਾਹੀਦਾ ਆ ਕਿ ਮੇਰੇ ਰਸਤੇ ਵਿੱਚ ਪੱਥਰ ਕਿਉਂ ਆਇਆ, ਬਲਕਿ ਸਵਾਲ ਇਹ ਹੋਣਾ ਚਾਹੀਦਾ ਆ ਕਿ ਮੈਂ ਇਹ ਪੱਥਰ ਤੋਂ ਕੀ ਸਿੱਖ ਸਕਦਾ ਹਾਂ, ਜਾਂ ਇਹ ਪੱਥਰ ਮੇਰੀ ਜ਼ਿੰਦਗੀ ਵਿੱਚ ਮੈਨੂੰ ਕੀ ਸਿਖਾਉਣ ਆਇਆ ਹੈ। ਕਈ ਵਾਰ ਰਿਜੈਕਸ਼ਨ ਸਾਨੂੰ ਕਿਸੇ ਵਧੀਆ ਓਪਰਚੁਨਿਟੀ ਵੱਲ ਲੈ ਜਾਂਦੀ ਹੈ। ਕਈ ਵਾਰ ਇੱਕ ਰਿਲੇਸ਼ਨਸ਼ਿਪ ਦਾ ਖਤਮ ਹੋਣਾ ਸਾਨੂੰ ਆਪਣੀ ਵੈਲਿਊ ਸਮਝਾ ਜਾਂਦਾ ਹੈ। ਕਈ ਵਾਰ ਫੇਲੀਅਰ ਸਾਨੂੰ ਉਹ ਸਿਖਾ ਦਿੰਦੀ ਹੈ ਜੋ ਸਕਸੈਸ ਕਦੇ ਵੀ ਸਿਖਾ ਨਹੀਂ ਪਾਉਂਦੀ। ਅਤੇ ਕਈ ਵਾਰ
ਜਿਸ ਸਮੇਂ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸਮਝ ਰਹੇ ਹੁੰਦੇ ਹਾਂ, ਉਹ ਕੁਝ ਸਾਲਾਂ ਬਾਅਦ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਚੰਗਾ ਹੋਇਆ ਉਹ ਸਮਾਂ ਆਇਆ ਸੀ, ਕਿਉਂਕਿ ਉਸਨੇ ਮੈਨੂੰ ਅੱਜ ਵਾਲਾ ਇਨਸਾਨ ਬਣਾ ਦਿੱਤਾ ਹੈ। ਤਾਂ ਇਸ ਕਹਾਣੀ ਤੋਂ ਸਾਨੂੰ ਇਹੀ ਸੁਨੇਹਾ ਮਿਲਦਾ ਹੈ ਕਿ ਜ਼ਿੰਦਗੀ ਵਿੱਚ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ। ਜੇ ਅੱਜ ਤੁਹਾਡਾ ਸਮਾਂ ਔਖਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੱਲ੍ਹ ਵੀ ਹੀ ਅਜਿਹਾ ਹੀ ਹੋਵੇਗਾ। ਰਾਤ ਕਿੰਨੀ ਵੀ ਲੰਬੀ ਹੋਵੇ, ਸਵੇਰ ਜ਼ਰੂਰ ਹੁੰਦੀ ਹੈ। ਰਸਤਾ ਕਿੰਨਾ ਵੀ ਔਖਾ ਹੋਵੇ, ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ। ਅਤੇ ਪੱਥਰ ਕਿੰਨਾ ਵੀ ਭਾਰੀ ਹੋਵੇ, ਲਗਾਤਾਰ ਕੋਸ਼ਿਸ਼ ਕਰਕੇ ਅਸੀਂ ਉਸਨੂੰ ਹਿਲਾ ਸਕਦੇ ਹਾਂ। ਇਸ ਲਈ ਆਪਣੇ ਆਪ 'ਤੇ ਵਿਸ਼ਵਾਸ ਰੱਖੋ। ਹਰ ਸਵੇਰ ਆਪਣੇ ਆਪ ਨੂੰ ਕਹੋ, ਅੱਜ ਦਾ ਦਿਨ ਨਵਾਂ ਹੈ, ਕੱਲ੍ਹ ਜੋ ਹੋਇਆ ਉਹ ਮੇਰਾ ਸਬਕ ਸੀ, ਅੱਜ ਜੋ ਮੇਰੇ ਕੋਲ ਹੈ ਉਹ ਮੇਰਾ ਇੱਕ ਨਵਾਂ ਮੌਕਾ ਹੈ, ਅਤੇ ਕੱਲ੍ਹ ਮੈਂ ਕਿੱਥੇ ਹੋਵਾਂਗਾ ਇਹ ਮੇਰੀ ਅੱਜ ਦੀ ਕੋਸ਼ਿਸ਼ ਤੈਅ ਕਰੇਗੀ। ਇਹ ਸੀ ਇੱਕ ਅੱਜ ਦੀ ਬਹੁਤ ਸੋਹਣੀ ਮੋਟੀਵੇਸ਼ਨਲ ਜੀ ਕਹਾਣੀ, ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਸੁਣਦੇ ਹਾਂ ਇੱਕ ਗੀਤ ਅਤੇ ਫਿਰ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤੁਹਾਡੇ ਨਾਲ।

0: ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ੍ਰੀ ਅਕਾਲ ਮੈਲਬਨ। ਬਣ ਗਿਆ ਏ ਤੂੰ ਥੋੜ ਸ਼ੀਸ਼ੇ ਦੀ, ਬਣ ਗਿਆ ਏ ਤੂੰ ਥੋੜ ਸ਼ੀਸ਼ੇ ਦੀ, ਤੈਨੂੰ ਕਾਹਦੀ ਏ ਲੋੜ ਸ਼ੀਸ਼ੇ ਦੀ। ਲਾ ਕੇ ਸੁਰਖੀ ਨਾ ਸ਼ੀਸ਼ੇ ਸਾਵੇਂ ਬਹਿ, ਲਾ ਕੇ ਸੁਰਖੀ ਨਾ ਸ਼ੀਸ਼ੇ ਸਾਵੇਂ ਬਹਿ, ਵੇਖ ਰੱਤ ਨਾ ਨਚੋੜ ਸ਼ੀਸ਼ੇ ਦੀ। ਦਿਲ ਦੇ ਟੋਟੇ ਗਿਣੇ ਤੇ ਯਾਦ ਆਇਆ, ਦਿਲ ਦੇ ਟੋਟੇ ਗਿਣੇ ਤੇ ਯਾਦ ਆਇਆ, ਤੈਥੇ ਆਖੇ ਕਰੋੜ ਸ਼ੀਸ਼ੇ ਦੀ। ਬਿਨ ਤੇਰੇ ਵੇਖਿਆ ਏ ਪੱਥਰ ਏ, ਬਿਨ ਤੇਰੇ ਵੇਖਿਆ ਏ ਪੱਥਰ ਏ, ਆ ਹਯਾਤੀ ਤੇ ਮੋੜ ਸ਼ੀਸ਼ੇ ਦੀ। ਜ਼ਾਤ ਆਪਣੀ ਕਲੀਮ ਸ਼ੀਸ਼ਾ ਕਰ, ਜ਼ਾਤ ਆਪਣੀ ਕਲੀਮ ਸ਼ੀਸ਼ਾ ਕਰ, ਜਾਂ ਕਹਾਣੀ ਨਾ ਜੋੜ ਸ਼ੀਸ਼ੇ ਦੀ, ਜਾਂ ਕਹਾਣੀ ਨਾ ਜੋੜ ਸ਼ੀਸ਼ੇ ਦੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਸ਼ਾਇਰੀ ਪਸੰਦ ਆਈ ਹੋਏਗੀ। ਸਟੂਡੀਓ ਵਿੱਚ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸ਼ਮਾ ਜੀ ਵੀ, ਸਵਾਗਤ ਕਰਦੇ ਹਾਂ ਅਸੀਂ ਸ਼ਮਾ ਜੀ ਦਾ। ਸਤਿ ਸ਼੍ਰੀ ਅਕਾਲ ਮੈਮ।
1: ਹਾਂਜੀ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ। ਮੈਨੂੰ ਲੱਗਦਾ ਕਿ ਪੂਰਾ ਮਈ ਦਾ ਮਹੀਨਾ ਮੇਰੀਆਂ ਛੁੱਟੀਆਂ ਚੱਲ ਰਹੀਆਂ ਸੀਗੀਆਂ, ਅਤੇ ਹੁਣ ਛੁੱਟੀਆਂ ਤੋਂ ਬਾਅਦ ਮੈਂ ਵੀ ਸਰੋਤਿਆਂ ਨੂੰ ਮਿਸ ਤਾਂ ਬਹੁਤ ਕੀਤਾ ਛੁੱਟੀਆਂ ਵਿੱਚ, ਅਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਸਰੋਤਿਆਂ ਦੇ ਰੂਬਰੂ ਫੇਰ ਹੋ ਰਹੇ ਹਾਂ। ਅਤੇ ਜਦੋਂ ਛੁੱਟੀਆਂ ਤੋਂ ਬਾਅਦ ਆਈਏ ਤਾਂ ਲੱਗਦਾ ਹੁੰਦਾ ਕਿ ਗਲਤੀਆਂ ਹੋ ਜਾਣੀਆਂ, ਕਿਉਂਕਿ ਇੱਕ ਵਾਰੀ ਫੇਰ ਲੱਗ ਰਿਹਾ ਹੁੰਦਾ ਕਿ ਨਵੇਂ ਸਿਰਿਓਂ ਸ਼ੁਰੂ ਕਰ ਰਹੇ ਹਾਂ। ਅਤੇ ਇਸੇ ਤਰ੍ਹਾਂ ਜੇ ਕੋਈ ਗਲਤੀ ਵੀ ਹੋ ਜਾਂਦੀ ਆ, ਅਤੇ ਜੇ ਕੋਈ ਗਲਤੀ ਹੋ ਗਈ ਤੇ ਮਾਫ ਜ਼ਰੂਰ ਕਰਿਓ, ਕਿਉਂਕਿ ਮਹੀਨੇ ਦਾ, ਪੂਰੇ ਇੱਕ ਮਹੀਨੇ ਦਾ ਜਿਹੜਾ ਗੈਪ ਹੁੰਦਾ ਆ, ਬਹੁਤ ਲੰਬਾ ਗੈਪ ਹੁੰਦਾ ਆ। ਅਤੇ ਪਰ ਚਲੋ, ਕੋਸ਼ਿਸ਼ ਕਰਦੇ ਹਾਂ ਕਿ ਅੱਜ ਦਾ ਦਿਨ ਤੁਹਾਡਾ ਸਾਡਾ ਸਫ਼ਰ ਜਿਹੜਾ ਉਹ ਵਧੀਆ ਲੰਘੇ। ਇਸ ਵੇਲੇ ਸਟੂਡੀਓ ਦੇ ਵਿੱਚ 11 ਨੀਅਰਲੀ ਵੱਜ ਚੱਲੇ ਨੇ, 10:58 ਅਤੇ 22 ਸੈਕਿੰਡ ਹੋ ਚੱਲੇ ਆ। ਅਤੇ ਇੱਕ ਗੀਤ ਸੁਣਾਂਗੇ, ਅਤੇ ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਖ਼ਬਰਾਂ ਸਾਂਝੀਆਂ ਕਰਾਂਗੇ, ਅਤੇ ਖ਼ਬਰਾਂ ਤੋਂ ਬਾਅਦ ਫਿਰ ਟਿਕਟੋਕ ਦੇ ਉੱਪਰ ਵੀ ਆਪਾਂ ਲਾਈਵ ਜਾਵਾਂਗੇ, ਔਰ ਲਾਈਵ ਦੇ ਉੱਤੇ ਅਸੀਂ ਜਿਹੜਾ ਕੋਈ ਟੋਪਿਕ ਹੋਏਗਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਔਰ ਮੇਰਾ ਬੜਾ ਹੀ ਇੱਕ ਫੇਵਰੇਟ ਟੋਪਿਕ ਹੁੰਦਾ ਕਿ ਜਦੋਂ ਛੁੱਟੀਆਂ ਤੋਂ ਬਾਅਦ ਆਓ, ਔਰ ਖਾਸ ਕਰਕੇ ਜਦੋਂ ਇੰਡੀਆ ਤੋਂ ਵਾਪਸ ਆਓ, ਅਤੇ ਇੰਡੀਆ ਦੀ ਵਾਪਸੀ ਗੇੜੀ ਦੇ ਕੁਛ ਜਿਹੜੀਆਂ ਚੀਜ਼ਾਂ ਉੱਥੇ ਆਪਾਂ ਨੋਟਿਸ ਕਰਦੇ ਹਾਂ, ਜੋ ਅਸੀਂ ਐਕਸਪੀਰੀਅੰਸ ਕਰਦੇ ਹਾਂ, ਉਹ ਆਪਣੇ ਸਰੋਤਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੀਏ। ਅਤੇ ਮਿਲਦੇ ਹਾਂ ਜੀ ਫਿਰ ਇੱਕ ਗਾਣੇ ਤੋਂ ਬਾਅਦ, ਅਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ।

0: ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ੍ਰੀ ਅਕਾਲ ਮੈਲਬਰਨ, ਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਤੈਨੂੰ ਤੇ ਸ਼ਮਾ ਦੇ ਨਾਲ। ਹਾਂਜੀ ਤੇ ਤੈਨੂੰ ਕਰਦਿਆਂ ਨਿਊਜ਼ ਅੱਜ ਦੀਆਂ ਸਾਂਝੀਆਂ ਸਰੋਤਿਆਂ ਦੇ ਨਾਲ। ਸਭ ਤੋਂ ਪਹਿਲਾਂ ਤੇ ਜੀ ਇਹ ਉਹਨਾਂ ਫੈਮਿਲੀਜ਼ ਲਈ ਬਹੁਤ ਚੰਗੀ ਖਬਰ, ਪੋਜ਼ਿਟਿਵ ਨਿਊਜ਼ ਦੇ ਨਾਲ ਸ਼ੁਰੂ ਕਰਦੇ ਹਾਂ ਕਿ ਜਿਹੜੇ ਡਾਕਟਰਸ ਵਿਜ਼ਿਟ ਜ਼ਿਆਦਾ ਕਰਦੇ ਨੇ ਤੇ ਉਹਨਾਂ ਨੂੰ ਆਪਣੇ ਪੱਲਿਓਂ ਆਪਣੀ ਪੋਕਟ ਦੇ ਵਿੱਚੋਂ ਜਿਹੜਾ ਉਹ ਕੁਛ ਖਰਚਾ ਦੇਣਾ ਪੈਂਦਾ ਸੀਗਾ। ਹੁਣ ਕਹਿੰਦੇ ਕਿ ਆਸਟ੍ਰੇਲੀਆ ਵਿੱਚ ਬਲਬਿਲਿੰਗ ਰੇਟਸ ਜਿਹੜੇ ਨੇ ਉਹ ਵੱਧ ਰਹੇ ਨੇ। ਨਵੇਂ ਸਰਕਾਰੀ ਅੰਕੜਿਆਂ ਦੇ ਮੁਤਾਬਕ ਜੂਨ ਕੁਆਟਰ ਦੇ ਵਿੱਚ ਨੈਸ਼ਨਲ ਬਲਕ ਬਿਲਿੰਗ ਰੇਟ 81.9% ਤੋਂ ਵੱਧ ਕੇ 84.1% ਹੋ ਗਿਆ ਤੇ ਫੈਡਰਲ ਗਵਰਨਮੈਂਟ ਨੇ ਬਲਕ ਬਿਲਿੰਗ ਨੂੰ ਵਧਾਉਣ ਲਈ 8.5 billion ਦੀ ਕਮਿਟਮੈਂਟ ਕੀਤੀ ਹੈ ਤੇ 2030 ਤੱਕ 10 ਦੇ ਵਿੱਚੋਂ ਜਿਹੜੀਆਂ 9 GP ਵਿਜ਼ਿਟਸ ਨੂੰ ਪੇਸ਼ੈਂਟਸ ਲਈ ਫ੍ਰੀ ਕਰਨ ਦਾ ਟੀਚਾ ਰੱਖਿਆ ਆ। ਹਾਂਜੀ ਤੇ ਇਹ ਜਿਹੜੀ ਖਬਰ ਆ ਉਹਨਾਂ ਵਾਸਤੇ ਖਾਸ ਕਰਕੇ ਜਿਹੜੇ ਰੈਗੂਲਰਲੀ ਵਿਜ਼ਿਟ ਕਰਦੇ ਨੇ ਜਾਂ ਫਿਰ ਖਾਸ ਤੌਰ ਤੇ ਜਿਹੜੇ ਪੈਨਸ਼ਨ ਤੇ ਨੇ ਉਹਨਾਂ ਵਾਸਤੇ, ਕਿਉਂਕਿ ਉਹਨਾਂ ਦੀ ਲਿਮਿਟਿਡ ਜਿਹੜੀ ਆ ਉਹ ਇਨਕਮ ਹੁੰਦੀ ਆ ਤੇ ਉਹਨਾਂ ਨੂੰ ਜਦੋਂ ਡਾਕਟਰ ਵਿਜ਼ਿਟਸ ਕਰਨੀਆਂ ਪੈਂਦੀਆਂ ਜਾਂ ਛੋਟੇ ਬੱਚੇ ਜਦੋਂ ਹੁੰਦੇ ਆ ਤੇ ਉਹਨਾਂ ਦੇ ਨਾਲ ਡਾਕਟਰ GP ਵਿਜ਼ਿਟਸ ਜਿਹੜੀਆਂ ਉਹ ਵੱਧ ਜਾਂਦੀਆਂ ਨੇ ਤੇ ਇਸ ਕਰਕੇ ਉਹਨਾਂ ਨੂੰ ਆਊਟ ਆਫ ਪੋਕਿਟ ਪੈਸੇ ਜਿਹੜੇ ਆ ਉਹ ਬਹੁਤ ਦੇਣੇ ਪੈਂਦੇ ਸੀ, ਕਿਉਂਕਿ ਹਰ ਸਬਰਬ ਦੇ ਵਿੱਚ ਸਾਰੇ ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਰੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਬਲਕ ਬਿਲਿੰਗ ਨਹੀਂ ਹੈਗੀ
1: ਜੀ।
0: ਕਈ ਜਗ੍ਹਾ ਤੇ ਤੁਹਾਨੂੰ ਆਪਣੇ ਪੋਕਿਟ ਦੇ ਵਿੱਚੋਂ ਪੈਸੇ ਜਿਹੜੇ ਆ ਉਹ ਦੇਣੇ ਪੈਂਦੇ ਆ। ਸੋ ਇਹਦੇ ਨਾਲ ਹੁਣ ਉਹਨਾਂ ਜਿਹੜੀਆਂ ਇਸ ਫੈਮਿਲੀ ਇਹੋ ਜਿਹੀਆਂ ਫੈਮਿਲੀਜ਼ ਨੇ ਉਹਨਾਂ ਨੂੰ ਥੋੜੀ ਰਾਹਤ ਮਿਲੇਗੀ
1: ਜੀ। ਹੈ ਤਾਂ ਇਹ ਚੰਗੀ ਖਬਰ ਆ ਇੱਕ ਵੱਧਦੇ ਆ ਅਗਲੀ ਖਬਰ ਵੱਲ। ਅਗਲੀ ਖਬਰ ਆ ਜਿਹੜੀ ਉਹ ਸਾਊਥ ਆਸਟ੍ਰੇਲੀਆ ਵਿੱਚੋਂ ਆ। ਸਾਊਥ ਆਸਟ੍ਰੇਲੀਆ ਵਿੱਚ ਵੀਕਐਂਡ ਦੀ ਹੈਵੀ ਰੇਨਫਾਲ ਤੇ ਸਟੋਰਮਸ ਤੋਂ ਬਾਅਦ ਫਲੱਡ ਵਾਟਰ ਸੀਰੀਅਸ ਕੰਸਰਨਸ ਬਣੇ ਹੋਏ ਨੇ। ABC ਮੁਤਾਬਕ 3 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਜਦੋਂ ਉਹਨਾਂ ਨੇ ਫਲੱਡ ਵਾਟਰ ਵਿੱਚੋਂ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ। ਅਥਾਰਟੀਜ਼ ਦਾ ਮੈਸੇਜ ਹੈ ਕਿ ਫਲੱਡਡ ਰੋਡਸ ਨੂੰ ਕ੍ਰੋਸ ਨਾ ਕੀਤਾ ਜਾਵੇ। ਕਈ ਵਾਰ ਲੋਕ ਜਦੋਂ ਰੋਡ ਕ੍ਰੋਸ ਕਰਦੇ ਉਹਨਾਂ ਨੂੰ ਲੱਗਦਾ ਨਹੀਂ ਹੈਗਾ ਕਿ ਪਾਣੀ ਇੰਨਾ ਡੂੰਘਾ ਹੋਊਗਾ ਤਾਂ ਉਹ ਕਹਿੰਦੇ ਨੇ ਵੀ ਨਹੀਂ ਅਸੀਂ ਚਲੇ ਜਾਵਾਂਗੇ ਤੇ ਫਿਰ ਬਾਅਦ ਵਿੱਚ ਉਹ ਫਸ ਜਾਂਦੇ ਨੇ ਉਹਨਾਂ ਜਗ੍ਹਾ ਤੇ ਜਾ ਕੇ।
0: ਜਦੋਂ ਤੁਸੀਂ ਡਰਾਈਵ ਕਰ ਰਹੇ ਹੋ ਤੇ ਲੱਗ ਰਿਹਾ ਕਿ ਅੱਗੇ ਜਿਹੜੀ ਸੜਕ ਆ ਉਹ ਬਹੁਤ ਜ਼ਿਆਦਾ ਪਾਣੀ ਜਿੱਥੇ ਖੜਾ ਤੇ ਉੱਥੇ ਤੁਰਨ ਵਾਸਤੇ ਵੀ ਔਰ ਈਵਨ ਕਿ ਡਰਾਈਵ ਕਰਨ ਵਾਸਤੇ ਵੀ ਕਈ ਵਾਰੀ ਆਪਾਂ ਵੇਖਿਆ ਆ ਕਿ ਕਾਰ ਜਿਹੜੀਆਂ ਉਹਨਾਂ ਨੂੰ ਇਹ ਹੁੰਦਾ ਆ ਕਿ ਅਸੀਂ ਤੇ ਕਾਰ ਵਿੱਚ ਆ ਤੇ ਕੋਈ ਨਹੀਂ ਥੋੜਾ ਜਿਹਾ ਹੀ ਪਾਣੀ ਹੋਣਾ ਆ ਤੇ ਉਹ ਰਿਸਕ ਲੈ ਲੈਂਦੇ
1: ਜੀ
0: ਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਜਿਹੜਾ ਉਹ ਨੁਕਸਾਨ ਉਠਾਉਣਾ ਪੈਂਦਾ ਆ
1: ਜੀ।
0: ਹਾਂਜੀ ਤੇ ਅਗਲੀ ਜਿਹੜੀ ਖਬਰ ਆ ਉਹ ਹੈਗੀ ਆ ਆਸਟ੍ਰੇਲੀਆ ਦੇ ਨਾਲ ਹੀ ਰਿਲੇਟਿਡ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਅੱਜ 10 ਅਗਸਤ ਹੋ ਚੁੱਕੀ ਆ ਤੇ ਕੱਲ੍ਹ ਨੂੰ 11 ਅਗਸਤ ਆ ਤੇ ਆਸਟ੍ਰੇਲੀਅਨ ਸੈਂਸਿਸ ਦੀਆਂ ਜਿਹੜੀਆਂ ਚਿੱਠੀਆਂ ਨੇ ਉਹ ਤੁਹਾਨੂੰ ਘਰੋ ਘਰ ਪਹੁੰਚ ਗਈਆਂ ਹੋਣੀਆਂ ਆ।
1: 2026
0: ਆਸਟ੍ਰੇਲੀਅਨ ਸੈਂਸਿਸ ਦੀ ਜਿਹੜੀ ਓਫੀਸ਼ੀਅਲ ਸੈਂਸਿਸ ਨਾਈਟ ਆ ਉਹ 11 ਅਗਸਤ ਆ ਤੇ ਇਸ ਵਾਰ ਜਿਹੜੇ ਕੁਐਸਚਨਰਸ ਨੇ ਉਹਨਾਂ ਵਿੱਚੋਂ 66 ਕੁਐਸਚਨ ਨੇ ਕਿ ਜੈਂਡਰ ਤੇ ਸੈਕਸੁਅਲ ਓਰੀਐਂਟੇਸ਼ਨ ਨਾਲ ਜੁੜੇ ਨਵੇਂ ਕੁਐਸਚਨ ਉਹ ਇਹ ਕੁਐਸਚਨ ਨਵੇਂ ਸ਼ਾਮਲ ਹੋਏ ਨੇ। ਪਹਿਲਾਂ ਇਹ ਸੈਂਸਿਸ ਫੋਰਮ ਦੇ ਵਿੱਚ ਨਹੀਂ ਸੀ ਹੁੰਦੇ ਤੇ ਲੋਕ ਹੁਣ ਤੱਕ ਜਿਹੜੀਆਂ ਐਨਸੈਸਟਰੀ ਲਈ ਪਹਿਲਾਂ ਦੇ 2 ਦੀ ਥਾਂ 4 ਬੈਕਗਰਾਊਂਡਸ ਤੱਕ ਦਰਜ ਕਰ ਸਕਣਗੇ ਤੇ ਸੈਂਸਿਸ ਦੇ ਡਾਟਾ ਨੂੰ ਹੈਲਥ, ਐਜੂਕੇਸ਼ਨ, ਟਰਾਂਸਪੋਰਟ ਤੇ ਇਨਫਰਾਸਟ੍ਰਕਚਰ ਪਲੈਨਿੰਗ ਨਾਲ ਲਈ ਵੀ ਵਰਤਿਆ ਜਾਂਦਾ ਹੈ। ਕਈ ਲੋਕ ਇਹ ਸੋਚਦੇ ਆ ਕਿ ਜਿਹੜੀ ਸੈਂਸਿਸ ਹੋ ਰਹੀ ਆ ਕਿ ਉਹ ਸ਼ਾਇਦ ਸਾਡੀ ਪਰਸਨਲ ਇਨਫੋਰਮੇਸ਼ਨ ਲੈ ਰਹੀ ਆ ਹਨਾ ਤੇ ਉਹ ਇੰਨਾ ਹੈਪੀਲੀ ਮਤਲਬ ਕਿ ਰੈਡੀਲੀ ਦੇਣ ਲਈ ਨਹੀਂ ਮਤਲਬ ਕਿ ਖੁਸ਼ ਹੁੰਦੇ। ਬਟ ਅਸਲ ਵਿੱਚ ਵੇਖਿਆ ਜਾਵੇ ਤੇ ਜਿਹੜੀਆਂ ਸੈਂਸਿਸ ਜਿਹੜੀ ਅਗਲੇ ਡਾਟਾ ਇਕੱਠਾ ਕਰਦੇ ਆ ਉਹ ਆਪਣੇ ਸਿਟੀਜ਼ਨਸ ਦੀ ਲਾਈਫ ਬੈਟਰ ਬਣਾਉਣ ਵਾਸਤੇ ਕੀ ਜ਼ਰੂਰਤਾਂ ਨੇ, ਕਿਸ ਕਿਹੜੇ ਹਾਲਾਤਾਂ ਦੇ ਵਿੱਚ ਸਾਡੀ ਕਮਿਊਨਿਟੀ ਸਾਡੀ ਪੋਪੂਲੇਸ਼ਨ ਰਹਿ ਰਹੀ ਆ ਤਾਂ ਕਿ ਉਹਨਾਂ ਨੂੰ ਬੈਟਰ ਕੀਤਾ ਜਾਵੇ। ਇਸ ਵਾਰੀ ਮੈਂ ਪੜ੍ਹ ਰਹੀ ਸੀਗੀ ਔਨਲਾਈਨ ਕਹਿੰਦੇ ਕਿ ਜਿਹੜੇ 60% ਤੋਂ ਵੱਧ ਲੋਕ ਨੇ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ ਕਿ ਅਸੀਂ ਕੁਛ ਵਿੱਚ ਇਹੋ ਜਿਹੇ ਕੁਐਸਚਨਸ ਨੇ ਕਿ ਉਹਨਾਂ ਨੂੰ ਆਨਸਰ ਕਿੱਦਾਂ ਕਰਨਾ। ਹਾਲਾਂਕਿ ਬੜੇ ਸਿੰਪਲ ਇੰਗਲਿਸ਼ ਦੇ ਵਿੱਚ ਨੇ ਔਰ ਕਈ ਲੋਕ ਇਹ ਵੀ ਕਨਫਿਊਜ਼ ਨੇ ਕਿ ਇਜ਼ ਇਟ ਮਤਲਬ ਕਿ ਮੈਂਡੇਟਰੀ ਹੈ ਜਾਂ ਮਤਲਬ ਕਿ ਅਸੀਂ ਸਿੰਪਲੀ ਮਤਲਬ ਇਹਨੂੰ ਅਸੀਂ ਇਗਨੋਰ ਕਰ ਲਈਏ। ਨਹੀਂ ਜੀ, ਇਹ ਬਿਲਕੁਲ ਕੰਪਲਸਰੀ ਆ। ਜੇ ਤੁਸੀਂ 11 ਅਗਸਤ ਤੱਕ ਸੈਂਸਿਸ ਫੋਰਮ ਨਹੀਂ ਫਿਲ ਕੀਤਾ ਔਨਲਾਈਨ ਜਾ ਕੇ ਤੇ 14 ਅਗਸਤ ਤੋਂ ਬਾਅਦ ਤੁਹਾਨੂੰ ਫੋਨ ਕਾਲਸ ਆਉਣੀਆਂ ਸ਼ੁਰੂ ਹੋ ਜਾਣਗੀਆਂ।
1: ਤੇ ਸੁਣਨ ਚ ਇਹ ਵੀ ਆਇਆ ਕਿ ਇਸ ਵਾਰ ਫਾਈਨਸ ਵੀ ਕਾਫੀ ਜ਼ਿਆਦਾ ਲੱਗ ਰਹੇ ਨੇ ਵੀ ਜੇ ਤੁਸੀਂ ਨਹੀਂ ਆਪਣੇ ਫੋਰਮਸ ਫਿਲ ਕਰ ਰਹੇ।
0: ਹਾਂ ਤੇ ਜਿਹੜੀ ਕਿ ਜੈਂਡਰ ਬਾਰੇ ਮੈਂ ਗੱਲ ਆ, ਜਿਹੜੇ ਸਟ੍ਰੇਟ ਨੇ ਉਹਨਾਂ ਲਈ ਤੇ ਸਟ੍ਰੇਟ ਮੇਲ ਐਂਡ ਫੀਮੇਲ ਹਨਾ, ਤੇ ਜਿਹੜੀ ਬੈਕਗਰਾਉਂਡਸ ਦੀ ਗੱਲ ਆ ਕਿ ਤੁਹਾਡੀ ਐਨਸੈਸਟਰੀ ਦੀ ਗੱਲ ਆ, ਉਹ ਵੀ ਗਵਰਨਮੈਂਟ ਨੇ ਕੁਛ ਸੋਚ ਕੇ ਉਹ ਕੁਐਸਚਨ ਪਾਏ ਹੋਣਗੇ, ਤੇ ਤੁਸੀਂ ਅੱਗੇ ਜਿੱਥੇ ਦੋ ਤੁਸੀਂ ਆਪਣੀਆਂ ਬੈਕਗਰਾਉਂਡਸ ਦੇ ਸਕਦੇ ਸੀ, ਉੱਥੇ ਹੁਣ ਚਾਰ ਬੈਕਗਰਾਉਂਡਸ ਦੇ ਸਕਦੇ ਹੋ।
1: ਜੀ, ਜਾਣਦਿਆਂ ਅਗਲੀ ਖਬਰ, ਅਗਲੀ ਖਬਰ ਅੱਜ ਕੱਲ ਏ ਆਈ ਜਿੱਦਾਂ ਆਪਣੀ ਲਾਈਫ ਚ ਬਹੁਤ ਇੰਪੋਰਟੈਂਟ ਆ, ਤੇ ਅਸੀਂ ਉਹਨੂੰ ਬਹੁਤ ਹੀ ਯੂਜ਼ ਵੀ ਕਰਦੇ ਹਾਂ, ਉਹਦੇ ਰਿਲੇਟਡ ਆ। ਕਹਿੰਦੇ ਆਸਟ੍ਰੇਲੀਆ ਵਿੱਚ ਇੱਕ ਅਨਯੂਜਲ ਸਾਈਬਰ ਸਿਕਿਉਰਿਟੀ ਸਟੋਰੀ ਸਾਹਮਣੇ ਆਈ ਆ, ਜਿੱਥੇ ਇੱਕ ਪਰਸਨ ਨੇ ਏ ਆਈ ਪਰਸਨਲ ਅਸਿਸਟੈਂਟ ਨੂੰ ਜਿਮ ਕਲਾਸ ਬੁੱਕ ਕਰਨ ਲਈ ਕਿਹਾ, ਪਰ ਏ ਬੀ ਸੀ ਦੀ ਇਨਵੈਸਟੀਗੇਸ਼ਨ ਮੁਤਾਬਕ ਇਸ ਸਿੰਪਲ ਟਾਸਕ ਨੇ ਵੈਬਸਾਈਟ ਸਿਕਿਉਰਿਟੀ ਵਲਨਰੇਬਿਲਿਟੀਜ਼ ਨਾਲ ਇੰਟਰੈਕਸ਼ਨ ਕਰਕੇ ਆਟੋਨੋਮਸ ਸਾਈਬਰ ਅਟੈਕ ਵਰਗੀ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ। ਇਹ ਇੰਸੀਡੈਂਟ ਏ ਆਈ ਏਜੰਟ ਦੀ ਸਿਕਿਉਰਿਟੀ ਨੂੰ ਲੈ ਕੇ ਵੱਡੇ ਕੁਐਸਚਨ ਰੇਜ਼ ਕਰਦਾ ਹੈ।
0: ਹਾਂਜੀ, ਜਿਹੜੀ ਏ ਆਈ ਲੋਕਾਂ ਦੀ ਲਾਈਫ ਜਿੱਥੇ ਬਹੁਤ ਜ਼ਿਆਦਾ ਆਸਾਨ ਬਣਾ ਰਹੀ ਆ, ਉੱਥੇ ਕਈਆਂ ਵਾਸਤੇ ਮੁਸ਼ਕਲਾਂ ਵੀ ਪੈਦਾ ਹੋ ਰਹੀਆਂ, ਔਰ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਪੁੱਠੇ ਕੰਮ ਕਰਨੇ ਆ, ਜਿਹੜੇ ਸਕੈਮਰਸ ਆ, ਉਹ ਸੋਚਦੇ ਆ ਕਿ ਹੁਣ ਸਾਡੇ ਵਾਸਤੇ ਬਹੁਤ ਆਸਾਨ ਹੋ ਗਿਆ, ਤੇ ਭੋਲਾ ਬੰਦਾ ਹਮੇਸ਼ਾ ਮਾਰਿਆ ਜਾਂਦਾ ਹੈ ਹਨਾ। ਇੱਥੋਂ ਤੱਕ ਕਿ ਤੁਸੀਂ ਦੇਖੋ ਜਿਹੜੀਆਂ ਏ ਆਈ ਦੇ ਨਾਲ ਮੂਵੀਜ਼ ਬਣ ਰਹੀਆਂ ਨੇ, ਏ ਆਈ ਦੇ ਨਾਲ ਕਲਿਪਸ ਬਣ ਰਹੇ ਨੇ, ਜਿਹੜੇ ਲੋਕ ਇੰਨਾ ਏ ਆਈ ਦੇ ਨਾਲ ਫੈਮਿਲੀਅਰ ਨਹੀਂ ਹੈਗੇ, ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ
1: ਜੀ
0: ਕਿ ਇਹ ਏ ਆਈ ਜਨਰੇਟਿਡ ਆ
1: ਜੀ,
0: ਹੈਨਾ। ਤੇ ਉਹਨਾਂ ਵਿੱਚ ਕਈ ਇਹੋ ਜਿਹੇ ਕੋਨਸੈਪਟ ਹੁੰਦੇ ਆ ਜਿਹੜੇ ਮਤਲਬ ਕਿ ਉਹਨਾਂ ਵਾਸਤੇ ਇੰਨੇ ਈਜ਼ੀਲੀ ਡਾਇਜੈਸਟ ਕਰਨੇ ਨਹੀਂ ਮਤਲਬ ਕਿ ਹੁੰਦੇ, ਤੇ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਕਿ ਅੱਛਾ ਦੁਨੀਆ ਦੇ ਵਿੱਚ ਸੱਚੀ ਮੁੱਚੀ ਜੇ ਇਹ ਕਲਿੱਪ ਵਿਖਾਇਆ ਜਾ ਰਿਹਾ ਆ ਕਿ ਇੱਦਾਂ ਹੋ ਰਿਹਾ ਤੇ ਸ਼ਾਇਦ ਇਸ ਤਰ੍ਹਾਂ ਹੀ ਹੋ ਰਿਹਾ, ਬਟ ਅਸਲ ਵਿੱਚ ਉਹ ਸਿਰਫ਼ ਤੇ ਸਿਰਫ਼ ਏ ਆਈ ਜਨਰੇਟਿਡ ਕਲਿੱਪਸ ਹੁੰਦੇ ਨੇ ਜਾਂ ਮਤਲਬ ਕਿ ਏ ਆਈ ਜਨਰੇਟਿਡ ਵੀਡੀਓਜ਼ ਹੁੰਦੀਆਂ ਨੇ, ਤੇ ਜਿਹੜੇ ਸਕੈਮਰਸ ਨੇ ਉਹਨਾਂ ਤੋਂ ਸਾਨੂੰ ਹਰ ਵੇਲੇ ਬਚਣ ਦੀ ਜ਼ਰੂਰਤ ਆ, ਔਰ ਖਾਸ ਤੌਰ 'ਤੇ ਜਦੋਂ ਸਾਨੂੰ ਫੋਨ ਕਾਲਸ ਆਉਂਦੀਆਂ, ਈਮੇਲਸ ਆਉਂਦੀਆਂ ਆ, ਉਹਨਾਂ ਨੂੰ ਤੁਸੀਂ ਜ਼ਰੂਰ ਸਕੈਨ ਕਰੋ। ਲਾਈਫ 'ਤੇ ਬਹੁਤ ਮਤਲਬ ਕਿ ਦੇਖੋ ਡਿਫੀਕਲਟ ਹੋ ਗਈ ਆ ਕਿ ਕਿੱਥੇ 'ਤੇ ਫੋਨ ਕਾਲ ਆਈ ਅਤੇ ਤੁਸੀਂ ਫੋਨ ਦਾ ਜਵਾਬ ਦਿੱਤਾ, ਬਟ ਹੁਣ ਹਰ ਇੱਕ ਫੋਨ ਕਾਲ ਦੇ ਉੱਪਰ ਤੁਹਾਨੂੰ ਸੋਚਣਾ ਪੈਂਦਾ ਕਿ ਇਹ ਕਿਸੇ ਸਕੈਮਰ ਦੀ ਕਾਲ ਤਾਂ ਨਹੀਂ ਆ।
1: ਬਿਲਕੁਲ,
0: ਔਰ ਜਿੱਥੇ ਏ ਆਈ ਸਾਡੀ ਲਾਈਫ ਔਖੀ ਬਣਾ ਰਹੀ ਆ, ਉੱਥੇ ਤੁਸੀਂ ਵੇਖੋ ਕਿ ਜਿਹੜੇ ਸਮਾਰਟਫੋਨਸ ਨੇ ਉਹਨਾਂ ਦੇ ਉੱਪਰ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਜਦੋਂ ਤੁਹਾਨੂੰ ਕੋਈ ਕਾਲ ਆ ਰਹੀ ਹੈ ਜਿਹੜੀ ਤੁਹਾਡੇ ਕੰਟੈਕਟਸ ਦੇ ਵਿੱਚ ਨੰਬਰ ਨਹੀਂ ਹੈਗਾ, ਤੇ ਉਹਨੂੰ ਸਕੈਨ ਕਰ ਲਵੇਗੀ
1: ਜੀ,
0: ਤੇ ਤੁਸੀਂ ਅਗਲੇ ਨੂੰ ਪਹਿਲਾਂ ਹੀ ਪੁੱਛ ਸਕਦੇ ਹੋ ਵੀ ਤੂੰ ਮੈਨੂੰ ਕਿਉਂ ਕਾਲ ਕਰ ਰਿਹਾ, ਤੇ ਇਹ ਜਿਹੜੀ ਆ ਕਿ ਇਹ ਸਾਡੀ ਲਾਈਫ ਈਜ਼ੀ ਹੋ ਰਹੀ ਹੈ ਏ ਆਈ ਦੇ ਨਾਲ, ਬਟ ਦੂਸਰੇ ਪਾਸੇ ਕਿਤੇ ਨਾ ਕਿਤੇ ਜਿਹੜੀ ਆ ਉਹ ਸਾਡੇ ਵਾਸਤੇ ਮੁਸ਼ਕਲਾਂ ਵੀ ਬਣ ਰਹੀਆਂ ਨੇ। ਤੈਨੂੰ ਅਗਲੀ ਖਬਰ ਹੈਗੀ ਆ ਕਿ ਈ ਬਾਈਕਸ ਤੁਸੀਂ ਵੇਖੇ ਹੋਣੇ ਆ ਹਨਾ, ਕਿ ਸਿਟੀ ਦੇ ਵਿੱਚ ਜਾਓ ਤੇ ਈ ਬਾਈਕਸ ਪਹਿਲਾਂ ਬਹੁਤ ਜ਼ਿਆਦਾ ਪਾਪੂਲਰ ਹੋ ਰਹੇ ਸੀਗੇ, ਲੋਕ ਇਸ ਨੂੰ ਪਸੰਦ ਵੀ ਬਹੁਤ ਕਰ ਰਹੇ ਸੀਗੇ, ਬਟ ਆਸਟ੍ਰੇਲੀਆ ਦੇ ਵਿੱਚ ਜਿਹੜੀ ਈ ਬਾਈਕਸ ਲਈ ਮਿਨੀਮਮ ਏਜ ਦੇ ਵਿਚਾਰ ਹੋ ਰਿਹਾ ਹੁਣ। ਨਿਊ ਸਾਊਥ ਵੇਲਸ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ ਹੈ ਕਿ ਸਰਕਾਰ 12 ਸਾਲ ਦੀ ਮਿਨੀਮਮ ਏਜ ਵਰਗੇ ਆਪਸ਼ਨਸ ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਬੱਚੇ ਅਤੇ ਈ ਬਾਈਕ ਸੇਫਟੀ ਬਾਰੇ ਕੰਸਰਨਸ ਜਿਹੜੇ ਆ ਉਹ ਵੱਧ ਰਹੇ ਨੇ
1: ਜੀ,
0: ਕਿਉਂਕਿ ਇਹਦੇ ਉੱਪਰ ਲਾਇਸੈਂਸ ਦੀ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ, ਤੇ ਬਟ ਜਦੋਂ ਮਤਲਬ ਕਿ ਇਲੈਕਟ੍ਰੋਨਿਕ ਆ ਹਨਾ, ਜਿਸ ਤਰ੍ਹਾਂ ਕਿ ਕਾਰ ਵਾਸਤੇ ਜਾਂ ਮੋਟਰ ਬਾਈਕ ਵਾਸਤੇ ਤੁਹਾਨੂੰ ਲਾਇਸੈਂਸ ਚਾਹੀਦਾ ਆ, ਇਹਦੇ ਵਾਸਤੇ ਵੀ ਬਹੁਤ ਛੋਟੀ ਏਜ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਅਲਾਊਡ ਨਹੀਂ ਹੋਣਾ ਚਾਹੀਦਾ
1: ਜੀ। ਜਾਣਦੇ ਹਾਂ ਅਗਲੀ ਖਬਰ, ਅਗਲੀ ਖਬਰ ਆ ਮੈਲਬਰਨ ਦੇ ਸਨਸ਼ਾਈਨ ਕਮਿਊਨਿਟੀ ਰੈਲੀ ਬਾਰੇ। ਮੈਲਬਰਨ ਦੇ ਵੈਸਟ ਸਨਸ਼ਾਈਨ ਵਿੱਚ ਸ਼ੌਪਕੀਪਰ ਕਹਿੰਦੇ ਵੈਨ ਵੀਅਤ ਟਰੋਂਗ ਦੀ ਡੈਥ ਤੋਂ ਬਾਅਦ ਕਮਿਊਨਿਟੀ ਮੈਂਬਰਸ ਨੇ ਰੈਲੀ ਕੀਤੀ ਆ। ਉਹਨਾਂ ਨੇ ਪ੍ਰੋਟੈਸਟਰਸ ਨੇ ਸਟਰੋਂਗ ਬੇਲ ਲਾਜ਼ ਐਂਡ ਸਟਰੀਟਸ ਉੱਤੇ ਹੋਰ ਪੁਲਿਸ ਦੀ ਪ੍ਰੈਜੈਂਸ ਦੀ ਡਿਮਾਂਡ ਕੀਤੀ ਆ, ਕਿਉਂਕਿ ਜਦੋਂ ਆਪਾਂ ਸਨਸ਼ਾਈਨ ਵੈਸਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਸੁਣਦੇ ਹਾਂ ਵੀ ਉੱਥੇ ਜਿਹੜੇ ਕ੍ਰਾਈਮ ਰੇਟਸ ਨੇ ਉਹ ਬਹੁਤ ਜ਼ਿਆਦਾ ਨੇ, ਅਤੇ ਉੱਥੇ ਇੱਕ ਸ਼ੌਪਕੀਪਰ ਵੈਨ ਵੀਅਰ ਟਰੋਂਗ ਦੀ ਡੈਥ ਹੋਈ ਆ। ਉਸ ਤੋਂ ਬਾਅਦ ਮਤਲਬ ਪ੍ਰੋਟੈਸਟਰਸ ਨੇ ਇਹ ਮੰਗ ਕੀਤੀ ਆ ਕਿ ਉੱਥੇ ਜਿਹੜੇ ਸਿਕਿਉਰਿਟੀ ਆ ਹੋਰ ਟਾਈਟ ਕੀਤੀ ਜਾਵੇ ਤਾਂ ਕਿ ਕ੍ਰਾਈਮਸ ਤੋਂ ਜਿੱਥੇ ਜਿਸ ਹੱਦ ਤੱਕ ਬਚਾ ਕਰ ਸਕਦੇ ਆ ਅਸੀਂ ਬਚਾ ਕਰ ਸਕੀਏ।
0: ਹਾਂ, ਵਿਕਟੋਰੀਆ ਦੇ ਵਿੱਚ ਵੈਸੇ ਹੀ ਕ੍ਰਾਈਮਸ ਬਹੁਤ ਵੱਧ ਰਹੇ ਨੇ, ਤੁਸੀਂ ਰੋਜ਼ ਦੇਖ ਲਓ ਕੋਈ ਕਿਤੇ ਸ਼ੋਪ ਨੂੰ ਅੱਗ ਲੱਗ ਰਹੀ ਆ, ਕਿਸੇ ਦੇ ਘਰ ਦੇ ਵਿੱਚ ਜਾ ਕੇ ਅਟੈਕਸ ਹੋ ਰਹੇ ਨੇ, ਇਹਨਾਂ ਸਾਰੀਆਂ ਗੱਲਾਂ ਨੂੰ ਵੇਖ ਕੇ ਦੇਖੋ ਸਿਕਿਉਰਿਟੀ ਤੇ ਹਰ ਜਗ੍ਹਾ ਚਾਹੀਦੀ ਆ। ਔਰ ਬਿਲਕੁਲ ਸਨਸ਼ਾਈਨ ਵੈਸਟ ਦੇ ਵਿੱਚ ਪਿੱਛੇ ਜੇ ਪੁਲਿਸ ਕਿਸੇ ਇੱਕ ਨੂੰ ਅਰੈਸਟ ਕਰ ਰਹੀ ਸੀਗੀ ਤੇ ਬਾਕੀ ਦੂਸਰੇ ਖੜੇ ਹੋ ਕੇ ਤੇ ਉਹ ਵੀਡੀਓਜ਼ ਬਣਾ ਰਹੇ ਸੀਗੇ ਪੁਲਿਸ ਬਾਰੇ ਕਿ ਪੁਲਿਸ ਦਾ ਜਿਹੜਾ ਬਿਹੇਵੀਅਰ ਆ ਉਹ ਠੀਕ ਨਹੀਂ ਆ, ਕਿ ਇੱਕ ਜਣੇ ਨੂੰ ਫੜਨ ਵਾਸਤੇ 11 ਜਣੇ ਆਏ ਹੈਨਾ ਤੇ ਹੁਣ ਜਿਹੜਾ ਇੱਕ ਜਣਾ ਆ ਹੋ ਸਕਦਾ ਜੇ ਉਹ ਆਰਮਡ ਹੋਏਗਾ ਤੇ ਉਹਨੂੰ 11 ਨਹੀਂ ਹੋ ਸਕਦਾ 11 ਤੋਂ ਵੱਧ ਦੀ ਵੀ ਪੁਲਿਸ ਆਫਿਸਰ ਦੀ ਲੋੜ ਪਵੇਗੀ ਸੋ ਪੁਲਿਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਆ ਤੇ ਸਰਕਾਰ ਨੂੰ ਇਹਦੇ ਉੱਪਰ ਜ਼ਰੂਰ ਵਿਚਾਰ ਕਰਨਾ ਚਾਹੀਦਾ ਆ ਤੇ ਗਾਜ਼ਾ ਪੀਸ ਪਲਾਨ ਤੇ ਇਜ਼ਰਾਇਲ ਤੇ US ਵਿੱਚ ਅਸਹਿਮਤੀ ਹੋ ਗਈ ਆ ਕਹਿੰਦੇ ਕਿ ਇਜ਼ਰਾਇਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਜਿਹੜਾ ਆ ਉਸ ਦੇ ਉਹਨੇ ਤੇ US ਪੈਕਟ ਗਾਜ਼ਾ ਪੀਸ ਪ੍ਰਪੋਜ਼ਲ ਨੂੰ ਮੌਜੂਦਾ ਰੂਪ ਵਿੱਚ ਸਵੀਕਾਰ ਕਰਨ ਤੋਂ ਇਨਕਾਰ ਕੀਤਾ
1: ਜੀ
0: ਤੇ ਜਿਹੜੇ ਬੈਂਜਾਮਿਨ ਦਾ ਕਹਿਣਾ ਹੈ ਕਿ ਹਮਸ ਦੇ ਪੂਰੀ ਤਰ੍ਹਾਂ ਡਿਸਆਰਮ ਹੋਣ ਤੋਂ ਪਹਿਲਾਂ ਇਜ਼ਰਾਈਲ ਗਾਜ਼ਾ ਤੋਂ ਪਿੱਛੇ ਨਹੀਂ ਹਟੇਗਾ ਇਸ ਲਈ ਸੀਜ਼ ਫਾਇਰ ਅਤੇ ਪੀਸ ਪ੍ਰੋਸੈਸ ਬਾਰੇ ਅਨਸਰਟਨਟੀ ਫਿਰ ਵੱਧ ਗਈ ਆ
1: ਜੀ
0: ਜਿੱਥੇ ਦੇਖੋ ਇਹ ਪਹਿਲੇ ਯੂਕਰੇਨ ਤੇ ਰਸ਼ੀਆ ਦੀ ਵੋਰ ਚੱਲ ਰਹੀ ਸੀਗੀ ਤੇ ਲੋਕ ਉਡੀਕ ਕਰ ਰਹੇ ਸੀਗੇ ਕਿ ਇਹ ਵੋਰ ਕਦੋਂ ਖਤਮ ਹੋਏਗੀ ਉਹਦੇ ਵਿੱਚ ਵਿੱਚ ਹੀ ਇਹ ਜਿਹੜੀ ਦੂਸਰੀ ਵੋਰ ਛਿੜ ਪਈ ਔਰ ਇਹਦੇ ਨਾਲ ਲੋਕਾਂ ਨੂੰ ਇਹ ਸੀਗਾ ਕਿ ਕਿਉਂਕਿ ਅਮੈਰੀਕਾ ਸਿੱਧਾ ਇਹਦੇ ਵਿੱਚ ਇਨਵੋਲਵ ਸੀ ਤੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਹ ਜ਼ਿਆਦਾ ਦਿਨਾਂ ਤੱਕ ਨਹੀਂ ਚੱਲੇਗੀ
1: ਜੀ
0: ਪਰ ਕਿਤੇ ਨਾ ਕਿਤੇ ਤੁਸੀਂ ਵੇਖੋ ਕਿ ਵਰਲਡ ਦੀ ਜਿਹੜੀ ਸਭ ਤੋਂ ਵੱਡੀ ਪਾਵਰ ਆ ਉਹਦੇ ਵੀ ਗੋਡੇ ਟਿਕ ਗਏ
1: ਜੀ
0: ਕਿ ਹਾਲੇ ਤੱਕ ਇਹ ਜਿਹੜੀ ਵੋਰ ਆ ਇਹਦਾ ਕੋਈ ਵੀ ਪਤਾ ਨਹੀਂ ਕਿ ਇਹ ਸੀਜ਼ਫਾਇਰ ਕਦੋਂ ਹੋਏਗਾ ਔਰ ਇਹਦੇ ਕਾਰਨ ਜਿਹੜੀ ਮਹਿੰਗਾਈ ਵਧੀ ਹੋਈ ਆ ਉਹਦੇ ਤੋਂ ਲੋਕਾਂ ਦਾ ਜਿਹੜਾ ਇਲਾਕੇ ਆ ਉਹ ਟੁੱਟ ਰਿਹਾ ਆ ਔਰ ਇਹ ਇੱਕ ਦੇਸ਼ ਵਿੱਚ ਨਹੀਂ ਸਾਰੇ ਦੇਸ਼ਾਂ ਵਿੱਚ ਇਸ ਤਰ੍ਹਾਂ ਦਾ ਹੀ ਹਾਲ ਆ ਤੇ ਅਸੀਂ ਤੇ ਅਰਦਾਸ ਹੀ ਕਰ ਸਕਦੇ ਹਾਂ ਤੇ ਉਮੀਦ ਕਰ ਸਕਦੇ ਹਾਂ ਕਿ ਕਿਹੜੇ ਵੇਲੇ ਇਹ ਸੀਜ਼ ਫਾਇਰ ਹੋਵੇ ਬਟ ਸਵਾਲ ਇਹ ਆ ਕਿ ਜਦੋਂ ਪੀਸ ਪਲਾਨ ਦੇ ਮੁੱਖ ਪਾਰਟੀਸਪੈਂਟ

0: ਘੱਟੋ ਘੱਟ 7 ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਆ। ਯੂਕਰੇਨ ਦੇ ਖਾਕਿਵ ਅਤੇ ਓਡੇਸਾ ਸਮੇਤ ਕਈ ਇਲਾਕਿਆਂ ਦੇ ਹਮਲੇ ਹੋਏ, ਜਦਕਿ ਯੂਕਰੇਨ ਡਰੋਨਸ ਨੇ ਰਸ਼ੀਆ ਦੇ ਬੈਲਗੋਰਡ ਰੀਜਨ ਨੂੰ ਨਿਸ਼ਾਨਾ ਬਣਾਇਆ। ਰਸ਼ੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਨੇ ਈਸਟਰਨ ਯੂਕਰੇਨ ਦੇ ਡੋਨੈਟਸਕ ਰੀਜਨ ਵਿੱਚ 2 ਹੋਰ ਪਿੰਡਾਂ 'ਤੇ ਕਬਜ਼ਾ ਕੀਤਾ, ਜਦਕਿ ਯੂਕਰੇਨ ਨੇ ਫਰੰਟਲਾਈਨ ਫਾਈਟਿੰਗ ਜਾਰੀ ਰਹਿਣ ਦੀ ਗੱਲ ਕੀਤੀ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹ ਜਿਹੜੀਆਂ ਵਾਰਸ ਨੇ ਜਲਦੀ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ
1: ਜੀ। ਜਾਣਦੇ ਹਾਂ ਅਗਲੀ ਖਬਰ ਪੰਜਾਬ ਤੋਂ ਜੁੜੀ ਹੋਈ। ਪੰਜਾਬ ਕਾਂਗਰਸ ਦੇ ਲਗਭਗ 15 MLAs ਨੇ ਪਾਰਟੀ ਹਾਈਕਮਾਂਡ ਤੋਂ ਮੀਟਿੰਗ ਲਈ ਟਾਈਮ ਮੰਗਿਆ ਹੈ ਤੇ ਰਿਪੋਰਟਸ ਮੁਤਾਬਕ ਉਹ ਕੁਝ ਪ੍ਰੈਸਿੰਗ ਇਸ਼ੂਜ਼ ਡਿਸਕਸ ਕਰਨਾ ਚਾਹੁੰਦੇ ਨੇ ਤੇ ਇਹ ਡਿਵੈਲਪਮੈਂਟ ਪੰਜਾਬ ਕਾਂਗਰਸ ਦੀ ਆਨਗੋਇੰਗ ਫੈਕਸ਼ਨਲਿਜ਼ਮ ਨਾਲ ਜੋੜ ਕੇ ਦੇਖੀ ਜਾ ਰਹੀ ਹੈ।
0: ਹਾਂਜੀ, ਦੇਖੋ ਮੈਂ ਕਹਿੰਦੇ ਕਿ ਜਿਹੜਾ ਇੰਡੀਆ ਦੇ ਵਿੱਚ ਹੁਣ ਇਲੈਕਸ਼ਨਸ ਆਉਣ ਵਾਲੀਆਂ ਨੇ ਤੇ ਕਾਂਗਰਸ ਦਾ ਆਪਣਾ ਕਹਿੰਦੇ ਕਿ ਉਹਨਾਂ ਦੇ ਅੰਦਰੂਨੀ ਜਿਹੜੇ ਨੇ ਕਲੇਸ਼ ਉਹ ਵੱਧਦੇ ਜਾ ਰਹੇ ਆ। ਅੱਗੇ ਇਹਨਾਂ ਕਲੇਸ਼ਾਂ ਕਰਕੇ ਦੇਖੋ ਅਕਾਲੀ ਦਲ ਜਿਹੜਾ ਆ ਉਹ ਫਿਨਿਸ਼ ਹੋ ਚੁੱਕਾ ਆ ਨੀਅਰਲੀ, ਅਤੇ ਹੁਣ ਜਿਹੜਾ ਕਾਂਗਰਸ ਆ ਉਹ ਵੀ ਮਤਲਬ ਕਿ ਉਹਨਾਂ ਦੀ ਆਪਸੀ ਜਿਹੜੀ ਲੜਾਈ ਆ ਜਾਂ ਪਹਿਲੋਂ ਵੀ ਕਾਂਗਰਸ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਆ, ਬਟ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਆਪਸੀ ਲੜਾਈ ਆ ਉਹਦਾ ਉਹਨਾਂ ਨੂੰ ਨੁਕਸਾਨ ਹੀ ਹੋਵੇਗਾ
1: ਜੀ।
0: ਤੇ ਮੈਂ ਭਾਰਤ ਨਾਲ ਹੀ ਜੁੜੀ ਇੱਕ ਹੋਰ ਖਬਰ ਆ, ਕਹਿੰਦੇ ਕਿ ਝਾਰਖੰਡ ਵਿੱਚ ਸਟੂਡੈਂਟਸ ਪ੍ਰੋਟੈਸਟ ਤੋਂ ਬਾਅਦ ਬਹੁਤ ਵੱਡਾ ਫੈਸਲਾ। ਕਹਿੰਦੇ ਨੇ ਕਿ ਝਾਰਖੰਡ ਵਿੱਚ ਰਿਕਰੂਟਮੈਂਟ ਐਗਜ਼ਾਮੀਨੇਸ਼ਨ ਵਿੱਚ ਅਲੈਜਡ ਇਰੈਗੂਲੈਰਿਟੀਜ਼ ਨੂੰ ਲੈ ਕੇ ਚੱਲ ਰਹੇ ਸਟੂਡੈਂਟ ਪ੍ਰੋਟੈਸਟ ਤੋਂ ਬਾਅਦ ਸਰਕਾਰ ਨੇ 3 ਐਗਜ਼ਾਮੀਨੇਸ਼ਨਸ ਕੈਂਸਲ ਕਰਨ ਲਈ ਸਹਿਮਤੀ ਦਿੱਤੀ ਆ ਅਤੇ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਦੇ 3 ਮੈਂਬਰਸ ਨੇ ਰਿਜ਼ਾਈਨ ਕਰ ਦਿੱਤਾ। ਸਰਕਾਰ ਨੇ ਐਗਜ਼ਾਮ ਰਿਫੋਰਮਸ ਲਈ ਪੈਨਲ ਅਤੇ ਫਾਸਟ ਟਰੈਕ ਮੇਅਰ ਦਾ ਵੀ ਐਲਾਨ ਕੀਤਾ। ਇਹ ਖਬਰ ਇੱਕ ਵੱਡਾ ਸਵਾਲ ਖੜਾ ਕਰਦੀ ਆ ਕਿ ਕੰਪੈਟੀਟਿਵ ਐਗਜ਼ਾਮਸ ਵਿੱਚ ਟ੍ਰਾਂਸਪੇਰੈਂਸੀ ਅਤੇ ਯੂਥ ਟਰੱਸਟ ਕਿਵੇਂ ਬਹਾਲ ਕੀਤਾ ਜਾਵੇ
1: ਜੀ। ਅਗਲੀ ਖਬਰ ਕ੍ਰਿਕਟ ਲਵਰਸ ਦੇ ਲਈ ਆ। ਕ੍ਰਿਕਟ ਲਵਰਸ ਦੇ ਲਈ ਇੱਕ ਅਪਡੇਟ ਆ ਕਿ ਸ਼ੇਰੇ ਪੰਜਾਬ T20 ਲੀਗ 30 ਅਗਸਤ ਤੋਂ ਸਟਾਰਟ ਹੋਣੀ ਹੈ। ਇਸ ਐਡੀਸ਼ਨ ਲਈ 6 ਫਰੈਂਚਾਈਜ਼ ਅਤੇ ਉਹਨਾਂ ਦੇ ਸਟਾਰ ਆਈਕਨ ਪਲੇਅਰਸ ਅਨਵੇਲ ਕੀਤੇ ਗਏ ਹਨ।
0: ਹਾਂਜੀ, ਤੇ UPI ਯੂਜ਼ਰਸ ਲਈ ਚੰਗੀ ਖਬਰ ਆ, ਕੰਜ਼ੂਮਰਸ ਲਈ ਫੀਸ ਨਹੀਂ ਲੱਗੇਗੀ। ਇੰਡੀਆ ਦੇ ਫਾਈਨੈਂਸ ਮਿਨਿਸਟਰੀ ਨੇ ਸਾਫ਼ ਕੀਤਾ ਹੈ ਕਿ UPI ਰਾਹੀਂ ਪੇਮੈਂਟ ਕਰਨ ਵਾਲੇ ਆਮ ਕੰਜ਼ੂਮਰਸ ਨੂੰ ਟ੍ਰਾਂਜੈਕਸ਼ਨ ਫੀ ਨਹੀਂ ਦੇਣੀ ਪਵੇਗੀ ਅਤੇ ਪਰਸਨ ਟੂ ਪਰਸਨ UPI ਟ੍ਰਾਂਜੈਕਸ਼ਨ ਫ੍ਰੀ ਰਹਿਣਗੀਆਂ। ਭਵਿੱਖ ਵਿੱਚ ਜੇ ਮਰਚੈਂਟ ਡਿਸਕਾਊਂਟ ਰੇਟ ਲਾਇਆ ਗਿਆ ਤਾਂ ਉਹ ਕੁਝ ਵੱਡੀਆਂ ਮਰਚੈਂਟ ਟ੍ਰਾਂਜੈਕਸ਼ਨ ਤੇ ਨੋਮੀਨਲ ਅਮਾਊਂਟ ਹੋ ਸਕਦਾ, ਨਾ ਕਿ ਆਮ ਕੰਜ਼ੂਮਰ ਪੇਮੈਂਟ ਤੇ
1: ਜੀ। ਅਗਲੀ ਖਬਰ ਵੀ ਪੰਜਾਬ ਦੇ ਰਿਲੇਟਡ, ਪੰਜਾਬ ਦੇ ਮੌਸਮ ਦੇ ਰਿਲੇਟਡ ਆ। ਵੈਦਰ ਰਿਪੋਰਟਸ ਮੁਤਾਬਕ ਪੰਜਾਬ ਦੇ ਹੁਸ਼ਿਆਰਪੁਰ, ਬਠਿੰਡਾ, ਕਪੂਰਥਲਾ, ਮੋਹਾਲੀ, ਪਟਿਆਲਾ, ਸੰਗਰੂਰ, ਬਰਨਾਲਾ ਅਤੇ ਅੰਮ੍ਰਿਤਸਰ ਸਮੇਤ ਕਈ ਡਿਸਟ੍ਰਿਕਟਸ ਵਿੱਚ ਹੈਵੀ ਰੇਨਫਾਲ ਦੀ ਪੋਸੀਬਿਲਿਟੀ ਦੱਸੀ ਜਾ ਰਹੀ ਹੈ।
0: ਹਾਂਜੀ, ਤੇ ਤੈਨੂੰ ਕਹਿੰਦੇ ਕਿ ਅਸਾਮ ਫਲੱਡਸ ਹਾਲੇ ਵੀ ਗੰਭੀਰ ਨੇ। ਕਹਿੰਦੇ ਕਿ ਅਸਾਮ ਵਿੱਚ ਫਲੱਡਸ ਕਾਰਨ ਇਸ ਸਾਲ ਦੀ ਡੈਥ ਟੋਲ ਜਿਹੜੀ ਆ ਉਹ 98 ਤੱਕ ਪਹੁੰਚ ਗਈ ਆ ਤੇ ਲਗਭਗ 1.55 ਲੱਖ ਲੋਕ ਹਾਲੇ ਵੀ ਪ੍ਰਭਾਵਿਤ ਹਨ। ਮੌਸਮ ਅਤੇ ਫਲੱਡਿੰਗ ਕਾਰਨ ਕਈ ਇਲਾਕਿਆਂ ਵਿੱਚ ਟਰਾਂਸਪੋਰਟ ਤੇ ਡੇਲੀ ਲਾਈਫ ਪ੍ਰਭਾਵਿਤ ਹੋ ਰਹੀ ਆ ਤੇ RBI ਨੇ ਕਹਿੰਦੇ ਕਿ ਇੰਟਰਸਟ ਰੇਟ 5.25% ਤੇ ਹੋਲਡ ਕੀਤਾ। ਰਿਜ਼ਰਵ ਬੈਂਕ ਆਫ ਇੰਡੀਆ ਨੇ ਪਾਲਿਸੀ ਰੈਪੋ ਰੇਟ ਨੂੰ 5.25 ਕਹਿੰਦੇ ਕਿ ਅਨਚੇਂਜ ਰੱਖਿਆ ਤੇ ਸੈਂਟਰਲ ਬੈਂਕ ਨੇ ਇਨਫਲੇਸ਼ਨ ਤੇ ਗਲੋਬਲ ਆਇਲ ਪ੍ਰਾਈਸ ਅਨਸਰਟਨਟੀ ਤੇ ਮੱਦੇਨਜ਼ਰ ਵੇਟ ਐਂਡ ਵਾਚ ਅਪਰੋਚ ਰੱਖੀ ਆ
1: ਜੀ।
0: ਹਾਂਜੀ, ਸੋ ਇਹ ਸੀਗੀਆਂ ਜੀ ਅੱਜ ਦੀਆਂ ਖਬਰਾਂ। ਸੁਣਦੇ ਹਾਂ ਬੈਕ ਟੂ ਬੈਕ ਸੌਂਗਸ ਤੇ ਫਿਰ ਆ ਕੇ ਤੁਹਾਡੇ ਨਾਲ ਪਾਵਾਂਗੇ ਸਾਂਝ। ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ। ਸਤਿ ਸ੍ਰੀ ਅਕਾਲ ਮੈਲਬਰਨ।

ਕਦੇ ਕਾਲ ਨਾ ਕਰੀ। ਵੈਸੇ ਵੀ ਮੈਂ ਤਾਂ ਹੁਣ ਲਾਹੌਰ ਆ ਤੇ ਤੂੰ ਇੱਥੇ ਆ ਨਹੀਂ ਸਕਣਾ। ਸੋ ਗੁੱਡ ਬਾਏ, ਮੈਂ ਬਲੌਕ ਕਰਨ ਲੱਗੀ।

0: ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਹਰ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੁਣਦੇ ਹੋ, ਅਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ਮਾ ਭੰਗੂ ਅਤੇ ਤਨੂ ਦੇ ਨਾਲ।
1: ਜੀ, ਜਿੱਦਾਂ ਪ੍ਰੋਗਰਾਮ ਸਾਡਾ ਅੱਗੇ ਅੱਗੇ ਵੱਧ ਰਿਹਾ ਆ, ਸਾਡੇ ਕੋਲ ਸਮਾਂ ਵੀ ਘੱਟਦਾ ਜਾ ਰਿਹਾ ਆ, ਅਤੇ ਜਿੱਦਾਂ ਅਸੀਂ ਹਮੇਸ਼ਾ ਕਿਸੇ ਟੋਪਿਕ ਦੇ ਉੱਪਰ ਡਿਸਕਸ ਕਰਦੇ ਹੁੰਦੇ ਹਾਂ ਜਾਂ ਅਸੀਂ ਆਪਣੇ ਵਿਚਾਰ ਰੱਖਦੇ ਹੁੰਦੇ ਹਾਂ, ਤਾਂ ਜਿਹੜਾ ਅੱਜ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਜਿੱਦਾਂ ਸ਼ਮਾ ਮੈਮ ਤੁਸੀਂ ਇੰਡੀਆ ਤੋਂ ਆਏ ਹੋ ਅਤੇ ਉਹ ਇੰਡੀਆ ਵਾਲਾ ਨੋਸਟੈਲਜੀਆ ਹਲੇ ਵੀ ਤੁਹਾਡੇ ਮਾਇੰਡ 'ਚ ਚੱਲ ਰਿਹਾ ਕਿ ਉੱਤਰ ਗਿਆ?
0: ਨਹੀਂ ਚੱਲ ਰਿਹਾ, ਪਤਾ ਕੀ ਆ, ਜ਼ਿਆਦਾ ਇਹ ਹੁੰਦਾ ਆ ਕਿ ਜਦੋਂ ਤੁਸੀਂ ਇੰਨੇ ਸਾਲ ਇੱਕ ਦੇਸ਼ ਦੇ ਵਿੱਚ ਰਹਿ ਕੇ ਫਿਰ ਵਾਪਸ ਜਾਂਦੇ ਹੋ ਜਿੱਥੇ ਤੁਸੀਂ ਪੈਦਾ ਹੋਏ, ਹੈ ਨਾ, ਤੁਹਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਜਿਸ ਦੇਸ਼ ਦੇ ਨਾਲ, ਅਤੇ ਤੁਸੀਂ ਨਾ ਕੰਪੈਰੀਜ਼ਨ ਮੋਡ ਵਿੱਚ ਰਹਿੰਦੇ ਹੋ
1: ਜੀ
0: ਹਮੇਸ਼ਾ, ਕਿ ਇੱਥੇ ਕੀ ਆ ਅਤੇ ਉੱਥੇ ਕੀ, ਮਤਲਬ ਇੱਥੇ ਕੀ ਚੰਗਾ ਹੈ ਉੱਥੇ ਕੀ ਚੰਗਾ ਹੈ, ਜਾਂ ਫਿਰ ਇੱਥੇ ਕੀ ਬੁਰਾ ਹੈ ਅਤੇ ਉੱਥੇ ਕੀ ਬੁਰਾ ਹੈ
1: ਜੀ,
0: ਅਤੇ ਮੈਨੂੰ ਲੱਗਦਾ ਕਿ ਉਹ ਤੁਹਾਨੂੰ ਮਹੀਨਾ ਦੋ ਮਹੀਨੇ ਤੁਸੀਂ ਉਸ ਮੋਡ ਵਿੱਚ ਰਹਿੰਦੇ ਅਤੇ ਫਿਰ ਵਾਪਸ ਆਪਣੀ ਰੂਟੀਨ ਵਿੱਚ ਜੁੜ ਜਾਂਦੇ ਹੋ
1: ਜੀ। ਜਿਵੇਂ ਹੁਣ ਇੱਥੇ ਸਾਡੀ ਇੱਕ ਪ੍ਰੋਪਰ ਰੂਟੀਨ ਬਣੀ ਹੁੰਦੀ ਹੈ, ਸਾਡਾ ਸਾਰਾ ਸਾਈਕਲ ਮਤਲਬ ਸਰਕਲ ਵੀ ਉਵੇਂ ਦਾ ਹੀ ਹੁੰਦਾ ਆ ਅਤੇ ਸਾਡੀਆਂ ਚੀਜ਼ਾਂ ਵੀ ਉਹਦੇ ਅਕੋਰਡਿੰਗ ਹੁੰਦੀਆਂ ਨੇ, ਪਰ ਜਿਵੇਂ ਇੰਡੀਆ ਛੱਡਿਆ ਨੂੰ ਵੀ ਸਾਨੂੰ ਕਿੰਨੇ ਸਾਲ ਹੋ ਗਏ ਨੇ, ਫਿਰ ਉਹ ਕਿਹੜੀ ਚੀਜ਼ ਆ ਵੀ ਜਦੋਂ ਅਸੀਂ ਇੰਡੀਆ ਜਾਂਦੇ ਹਾਂ ਵੀ ਸਾਨੂੰ ਲੱਗਦਾ ਵੀ ਸਾਡੇ ਅੰਦਰ ਫਿਰ ਮਤਲਬ ਨਾ ਤਾਂ ਉਹ ਘਰ ਨੇ ਜਿੱਥੇ ਅਸੀਂ ਪਹਿਲਾਂ ਜੰਮੇ ਅਤੇ ਨਾ ਹੀ ਉਹ ਗਲੀਆਂ ਨੇ ਨਾ ਉਹ ਲੋਕ ਨੇ ਉੱਥੇ, ਪਰ ਫਿਰ ਵੀ ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਸਾਡੇ ਅੰਦਰ ਦੀ ਚੀਜ਼ ਹੁੰਦੀ ਹੈ ਜਿਹੜੀ ਸਾਨੂੰ ਉੱਥੇ ਦੀ ਖਿੱਚ ਪਾ ਕੇ ਰੱਖਦੀ ਆ।
0: ਹਾਂ, ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਉਹੀ ਮਤਲਬ ਕਿ ਕੋਈ ਨਾ ਕੁਦਰਤੀ ਚੀਜ਼
1: ਜੀ,
0: ਹੈ ਨਾ, ਕਿ ਜਿੱਥੇ ਤੁਸੀਂ ਪੈਦਾ ਹੋਏ ਹੁੰਦੇ ਹੋ ਤੁਹਾਨੂੰ ਹਮੇਸ਼ਾ ਉਹ ਜ਼ਮੀਨ, ਹੈ ਨਾ, ਉਹ ਮਿੱਟੀ ਖਿੱਚਦੀ ਆ ਤੁਹਾਨੂੰ ਆਪਣੇ ਵੱਲ ਨੂੰ, ਹੈ ਨਾ। ਅਦਰਵਾਈਜ਼ ਵੇਖਿਆ ਜਾਵੇ ਤਾਂ ਹੁਣ ਜੇ ਜਿਸ ਏਜ ਵਿੱਚ ਅਸੀਂ ਹਾਂ, ਨਾ ਤਾਂ ਸਾਡੇ ਯਾਰ ਦੋਸਤ ਉੱਥੇ ਰਹੇ, ਹੈ, ਫੈਮਲੀਜ਼ ਜਿਹੜੀਆਂ ਨੇ ਉਹ ਵੀ ਮੋਸਟ ਆਫ ਦਾ ਫੈਮਲੀਜ਼ ਜਿਹੜੇ ਉਹ ਵੀ ਮੂਵ ਹੋ ਗਏ ਆ
1: ਜੀ,
0: ਹੈ ਨਾ, ਅਤੇ ਜਿਹੜੇ ਕੋਈ ਸਕੂਲ ਕਾਲਜ ਵਿੱਚ ਵੀ ਤੁਸੀਂ ਜਾਓ ਅਤੇ ਉੱਥੇ ਵੀ ਤੁਹਾਨੂੰ ਇਹ ਲੱਗਦਾ ਕਿ ਵੀ ਇਹ ਲੋਕ ਤਾਂ ਉਹ ਹੈ ਹੀ ਨਹੀਂ ਹੁਣ, ਅਤੇ ਇਹਨਾਂ ਨੂੰ ਵੀ ਮਿਲ ਕੇ ਕੀ ਕਰਨਾ ਆ, ਜਾ ਕੇ ਤੁਹਾਨੂੰ ਆਪਣੀ ਇੰਟਰੋਡਕਸ਼ਨ ਆਪ ਦੇਣੀ ਪਏਗੀ। ਬਟ ਮੈਨੂੰ ਲੱਗਦਾ ਕਿ ਇਹ ਇੱਕ ਨੈਚੁਰਲ ਥਿੰਗ ਆ ਕਿ ਉਸ ਉਹ ਪੌਣ ਪਾਣੀ, ਉਹ ਧਰਤੀ, ਉਹ ਮਿੱਟੀ ਤੁਹਾਨੂੰ ਆਪਣੇ ਵੱਲ ਖਿੱਚਦੀ ਆ
1: ਜੀ। ਅਤੇ ਵੀ ਜਦੋਂ ਤੁਸੀਂ ਇੰਡੀਆ ਤੋਂ ਹੁਣ ਵਾਪਸ ਆਏ ਹੋ ਤਾਂ ਜਦੋਂ ਵੀ ਜਾਂਦੇ ਹੋ ਅਤੇ ਆਉਂਦੇ ਹੋ ਤਾਂ ਕੀ ਤੁਹਾਨੂੰ ਕਦੇ ਥੋੜ੍ਹੇ ਜਿਹੇ ਮਨ 'ਚ ਤੁਹਾਡੇ ਵਲਵਲੇ ਜਿਹੇ ਹੁੰਦੇ ਨੇ ਵੀ ਅਸੀਂ ਵਿੱਚ ਵਿਚਾਲੇ 'ਚ ਫਸ ਗਿਆ ਨਾ, ਉਹ ਪਰਦਿਆਂ ਨਾ, ਉਹ ਪਰਦਿਆਂ ਨਾ, ਤਾਂ ਸਾਡੇ ਇੱਥੇ ਬਿਨਾਂ ਗੁਜ਼ਾਰਾ ਆ, ਪਰ ਜਦੋਂ ਅਸੀਂ ਉੱਥੇ ਜਾਂਦੇ ਹਾਂ ਤਾਂ ਸਾਨੂੰ ਉੱਥੇ ਦੀ ਵੀ ਖਿੱਚ ਓਨੀ ਹੀ ਹੁੰਦੀ ਆ।
0: ਹਾਂ ਬਿਲਕੁਲ, ਇਹ ਤਾਂ ਹੁੰਦਾ ਆ ਕਿ ਜਦੋਂ ਜਿਹੜੇ ਜ਼ਮਾਨਿਆਂ ਵਿੱਚ ਅਸੀਂ ਆਏ ਸੀਗੇ ਉਦੋਂ ਡਿਫਰੈਂਟ ਰੀਜ਼ਨ ਸੀਗੇ, ਹੈ ਨਾ, ਖਾਸ ਕਰਕੇ ਜੇ ਅਸੀਂ ਵੇਖੀਏ ਉਸ ਜ਼ਮਾਨੇ ਦੇ ਵਿੱਚ ਔਰਤਾਂ ਘੱਟ ਡਿਸਾਈਡ ਕਰਦੀਆਂ ਸੀ ਵੀ ਅਸੀਂ ਇਹ ਦੇਸ਼ ਛੱਡ ਕੇ ਅਤੇ ਬਾਹਰ ਜਾਣਾ, ਜਾਂ ਕਿਸ ਜਦੋਂ ਸੋਚਦੀਆਂ ਨਹੀਂ ਸੀ ਫਿਰ ਰੀਜ਼ਨ ਕੋਈ ਹੈ ਹੀ ਨਹੀਂ ਸੀਗਾ, ਉਹਨਾਂ ਦੇ ਉੱਤੇ ਥੋਪਿਆ ਜਾਂਦਾ ਸੀ, ਔਰ ਕਈਆਂ ਦੀ ਚਾਹਤ ਹੁੰਦੀ ਸੀ ਕਿ ਹਾਏ ਕਿਤੇ ਬਾਹਰ ਦਾ ਮੁੰਡਾ ਆ ਜਾਵੇ, ਵਿਆਹ ਹੋ ਜਾਵੇ ਅਤੇ ਅਸੀਂ ਵਿਆਹ ਕੇ ਬਾਹਰ ਚਲੇ ਜਾਈਏ
1: ਜੀ।
0: ਉਸ ਜ਼ਮਾਨੇ ਵਿੱਚ ਲੋਕ ਜਿਹੜੇ ਮਰਦ ਖਾਸ ਕਰਕੇ ਮੁੰਡੇ ਉਦੋਂ ਘਰ ਛੱਡਦੇ ਸੀਗੇ, ਉਹ ਇਸ ਕਰਕੇ ਕਿ ਨੌਕਰੀਆਂ ਮਿਲਣੀਆਂ ਮੁਸ਼ਕਲ ਸੀ ਅਤੇ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਉਹਨਾਂ ਨੂੰ ਅੱਗੇ ਦੇ ਅੱਗੇ ਲੱਗਦਾ ਸੀਗਾ ਵੀ ਇਹ ਹੁਣ ਵੰਡੀਆਂ ਜਾਣੀਆਂ
1: ਜੀ,
0: ਅਤੇ ਜਿੱਥੇ ਮਤਲਬ ਇੱਕ ਪਰਿਵਾਰ ਜਿੰਨੀ ਜ਼ਮੀਨ ਦੇ ਉੱਤੇ ਗੁਜ਼ਾਰਾ ਕਰਦਾ ਸੀ ਅਤੇ ਜੇ ਹੁਣ ਘਰ ਦੇ ਵਿੱਚ 3 ਜਾਂ 4 ਭਰਾ ਹੋ ਗਏ ਨੇ ਅਤੇ ਉਹ ਅੱਗੋਂ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਦੇ ਪਰਿਵਾਰ ਵਧਣੇ ਨੇ ਅਤੇ ਨੌਕਰੀਆਂ ਤਾਂ ਮਿਲ ਨਹੀਂ ਰਹੀਆਂ ਅਤੇ ਕਿਸ ਤਰ੍ਹਾਂ ਗੁਜ਼ਾਰਾ ਹੋਏਗਾ, ਅਤੇ ਇਹ ਸੋਚ ਲੈ ਕੇ ਉਹਦੇ ਵਿੱਚੋਂ ਇੱਕ ਜਾਂ ਜਿਹੜੇ 2 ਮਰਦ ਹੁੰਦੇ ਸੀ ਘਰ ਦੇ ਉਹ ਬਾਹਰ ਚਲੇ ਜਾਂਦੇ ਸੀ
1: ਜੀ,
0: ਹੈ ਨਾ, ਉਹਨਾਂ ਦੀ ਇੱਕ ਰੀਜ਼ਨਿੰਗ ਹੁੰਦੀ ਸੀ ਅਤੇ ਉਹਦੇ ਪਿੱਛੇ ਫਿਰ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਦੇ ਜਾਂ ਤਾਂ ਜੇ ਪਹਿਲਾਂ ਵਿਆਹੇ ਹੁੰਦੇ ਸੀਗੇ ਉਹਨਾਂ ਨੂੰ ਪਿੱਛੇ ਜਾਣਾ ਪੈਂਦਾ ਸੀ, ਜਾਂ ਫਿਰ ਜਦੋਂ ਵਾਪਸ ਜਾ ਕੇ ਵਿਆਹ ਕਰਵਾਉਂਦੇ ਸੀਗੇ
1: ਜੀ,
0: ਹੈ ਨਾ, ਅਤੇ ਵਿਆਹ ਕਰਕੇ ਹੁਣ ਜਿਹੜੀ ਇੱਕ ਅਗਲੀ ਪੀੜ੍ਹੀ ਜਿਹੜੀ ਬਾਹਰ ਆ ਰਹੀ ਆ ਉਹਨਾਂ ਦਾ ਰੀਜ਼ਨ ਸਮਝ ਨਹੀਂ ਆਉਂਦਾ
1: ਜੀ
0: ਵੀ ਉਹ ਕਿਉਂ ਆ ਰਹੇ ਆ
1: ਜੀ,
0: ਹੈ ਨਾ। ਵੇਖਿਆ ਜਾਵੇ ਤਾਂ ਲੋਕ ਹਾਲੇ ਵੀ ਕਹਿੰਦੇ ਆ ਕਿ ਮਤਲਬ ਬੇਰੁਜ਼ਗਾਰੀ ਕਰਕੇ
1: ਜੀ,
0: ਹੈ ਨਾ, ਕਿ ਉੱਥੇ ਰੁਜ਼ਗਾਰ ਨਹੀਂ ਹੈਗਾ ਇਸ ਕਰਕੇ ਬਹੁਤ ਸਾਰੀਆਂ ਪੜ੍ਹਾਈਆਂ ਲਿਖਾਈਆਂ ਕਰਕੇ ਅਤੇ ਲੋਕਾਂ ਨੂੰ ਜਿਹੜੀਆਂ ਨੌਕਰੀਆਂ ਨੇ ਵੀ ਉਹ ਨਹੀਂ ਮਿਲਦੀਆਂ ਉਹਦੇ ਕਰਕੇ ਲੋਕ ਬਾਹਰ ਆ ਰਹੇ ਆ
1: ਜੀ।
0: ਹਾਂ ਸਮਝ ਆਉਂਦਾ ਆ ਕਿ ਤੁਸੀਂ ਬਹੁਤ ਜਦੋਂ ਪੜ੍ਹਾਈ ਕੀਤੀ ਹੁੰਦੀ ਆ ਅਤੇ ਤੁਹਾਨੂੰ ਨੌਕਰੀਆਂ ਨਹੀਂ ਮਿਲਦੀਆਂ ਅਤੇ ਉਹਦੇ ਤੋਂ ਤੁਸੀਂ ਮਾਯੂਸ ਹੋ ਕੇ ਸੋਚਦੇ ਹੋ ਕਿ ਹੋਰ ਕਿਸੇ ਕੰਟਰੀ ਵਿੱਚ ਜਾ ਕੇ ਅਤੇ ਅਸੀਂ ਆਪਣਾ ਫਿਊਚਰ ਬਣਾ ਲਈਏ। ਪਰ ਵੇਖਿਆ ਜਾਵੇ ਤਾਂ ਜਿਹੜੀਆਂ ਪੜ੍ਹਾਈਆਂ ਤੁਸੀਂ ਉੱਥੇ ਕੀਤੀਆਂ ਅਤੇ ਉਹਦੇ ਕਰਕੇ ਤੁਸੀਂ ਉਹਨਾਂ ਦੇਸ਼ਾਂ ਦੇ ਵਿੱਚ ਜਦੋਂ ਰੁਜ਼ਗਾਰ ਲੱਭਦੇ ਹੋ
1: ਜੀ,
0: ਅਤੇ ਜਦੋਂ ਤੁਸੀਂ ਦੂਸਰੇ ਦੇਸ਼ ਵਿੱਚ ਆ ਕੇ ਅਤੇ ਉਸ ਪੜ੍ਹਾਈ ਦੇ ਬੇਸ 'ਤੇ ਰੁਜ਼ਗਾਰ ਤੁਹਾਨੂੰ ਨਹੀਂ ਮਿਲਦਾ
1: ਜੀ,
0: ਫਿਰ ਵੀ ਤਾਂ ਤੁਸੀਂ ਹੋਰ ਕੋਈ ਰੁਜ਼ਗਾਰ ਕਰਦੇ ਹੋ, ਹੋਰ ਕੋਈ ਨੌਕਰੀ ਕਰਦੇ ਹੋ
1: ਜੀ।
0: ਅਤੇ ਜੇ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਅਤੇ ਜਿਹੜੀ ਪੜ੍ਹਾਈ ਕੀਤੀ ਆ ਅਤੇ ਜੇ ਤੁਹਾਨੂੰ ਉਹਦੇ ਵਿੱਚ ਨੌਕਰੀ ਨਹੀਂ ਮਿਲਦੀ ਤਾਂ ਤੁਸੀਂ ਹੋਰ ਕਿਤੇ ਟਰਾਈ ਕਰ ਲਓ
1: ਜੀ,
0: ਹੈ ਨਾ, ਇਹ ਵੀ ਹੋ ਸਕਦਾ ਆ। ਅਤੇ ਕਈ ਲੋਕਾਂ ਨੇ ਕੀਤਾ ਵੀ ਆ
1: ਜੀ,
0: ਹੁਣ ਜਿਸ ਤਰ੍ਹਾਂ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਚੱਲਦੀ ਆ ਅਤੇ ਉਹ ਵੀ ਉਹੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਇਹ ਸੋਚਿਆ ਕਿ ਨਹੀਂ ਜੇ ਅਸੀਂ ਇੱਥੇ ਉਹੀ ਅਸੀਂ ਨੌਕਰੀ ਚਾਕਰੀ ਕਰਨੀ ਆ ਅਤੇ ਅਸੀਂ ਆਪਣੇ ਦੇਸ਼ ਵਿੱਚ ਚਾਕਰੀ ਕਰ ਲਵਾਂਗੇ, ਹੈ ਨਾ। ਹੋਰ ਬਹੁਤ ਸਾਰੇ ਜਿਹੜੇ ਸੰਪੰਨ ਪਰਿਵਾਰਾਂ ਦੇ ਬੱਚੇ ਨੇ ਉਹ ਕਿਉਂ ਬਾਹਰ ਆ ਰਹੇ ਆ,
1: ਹੈ ਨਾ।
0: ਕਈ ਲੋਕ ਕਹਿੰਦੇ ਆ ਕਿ ਨਸ਼ਾ ਬਹੁਤ ਵੱਧ ਗਿਆ
1: ਜੀ,
0: ਅਤੇ ਇਸ ਕਰਕੇ, ਹੈ ਨਾ, ਜੇ ਨਸ਼ਾ ਵੱਧ ਗਿਆ ਉੱਥੇ ਤਾਂ ਫਿਰ ਉਹਨੂੰ ਨਸ਼ੇ ਨੂੰ ਘਟਾਉਣਾ ਕਿੰਨੇ ਆ
1: ਜੀ।
0: ਜੇ ਅਸੀਂ ਸਾਰੇ ਮਤਲਬ ਕਿ ਬਾਹਰ ਹੀ ਆਈ ਜਾਵਾਂਗੇ ਤਾਂ ਫਿਰ ਉੱਥੇ ਕੀ ਨਸ਼ਾ ਘੱਟ ਜਾਏਗਾ
1: ਜੀ। ਜਿੱਦਾਂ ਤੁਸੀਂ ਸੰਪੰਨ ਪਰਿਵਾਰਾਂ ਦੀ ਗੱਲ ਕੀਤੀ, ਕਈ ਵਾਰ ਜਿਹੜੇ ਮਤਲਬ ਵਧੀਆ ਘਰਾਂ ਦੇ ਬੱਚੇ ਹੁੰਦੇ ਨੇ ਉਹ ਪੇਰੈਂਟਸ ਨੂੰ ਇਹ ਹੁੰਦਾ ਆ ਵੀ ਇਹਨਾਂ ਨੂੰ ਮਿਹਨਤ ਦੀ ਸ਼ਾਇਦ ਇੰਨੀ ਕਦਰ ਨਹੀਂ, ਕਿਉਂਕਿ ਉਹਨਾਂ ਕੋਲ ਆਲਰੇਡੀ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਇੱਕ ਵਾਰ ਘਰੋਂ ਬਾਹਰ ਕੱਢਦੇ ਹਾਂ ਉਹ ਉਹਨਾਂ ਚੀਜ਼ਾਂ ਦੇ ਅਪ ਐਂਡ ਡਾਊਨਸ 'ਚੋਂ ਖੁਦ ਨਿਕਲਦੇ ਨੇ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਜ਼ਿੰਮੇਵਾਰੀਆਂ ਜਾਂ ਜ਼ਿੰਦਗੀ ਦੀ ਸਮਝ ਥੋੜ੍ਹੀ ਜ਼ਿਆਦਾ ਵਧੀਆ ਆ ਜਾਂਦੀ ਆ। ਚਾਹੇ ਪਿੱਛੋਂ ਮਾਂ ਪਿਓ ਐਵੇਂ ਕਹੀ ਜਾਂਦੇ ਨੇ ਵੀ ਕੋਈ ਨਾ ਥੋੜ੍ਹੇ ਸਾਲ ਰੁਕ ਜਾ ਫਿਰ ਆ ਜਾਈ ਵਾਪਸ, ਅਤੇ ਕਿਤੇ ਨਾ ਕਿਤੇ ਸ਼ਾਇਦ ਇਹ ਚੀਜ਼ ਬਹੁਤ ਤੁਹਾਨੂੰ ਇਫੈਕਟ ਵੀ ਕਰਦੀ ਆ ਜਦੋਂ ਤੁਸੀਂ ਆਪਣੇ ਘਰ ਦੇ ਇੱਕ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਇੱਕ ਬਾਹਰ ਦੀ ਦੁਨੀਆ ਦੇਖਦੇ ਹੋ, ਤੁਹਾਨੂੰ ਐਕਸਪੋਜ਼ਰ ਮਿਲਦਾ ਆ ਅਤੇ ਤੁਸੀਂ ਬਹੁਤ ਕੁਛ ਸਿੱਖਦੇ ਹੋ, ਤੁਹਾਡਾ ਜੋ ਪਿੱਛੇ ਹੁੰਦਾ ਤੁਹਾਨੂੰ ਉਹਦੀ ਵੈਲਿਊ ਹੁੰਦੀ ਆ। ਜੇ ਆਪਾਂ ਉੱਥੇ ਹੀ ਰਹੀਏ ਤਾਂ ਸ਼ਾਇਦ ਸਾਨੂੰ ਉਹਦੀ ਇੰਨੀ ਵੈਲਿਊ ਨਹੀਂ ਹੁੰਦੀ। ਜਿੱਦਾਂ ਆਪਾਂ ਕਹਿੰਦੇ ਵੀ ਜਦੋਂ ਆਪਾਂ ਮਾਂ ਪਿਓ ਤੋਂ ਦੂਰ ਜਾਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਮਾਂ ਪਿਓ ਦੀ ਸਾਡੀ ਜ਼ਿੰਦਗੀ 'ਚ ਵੈਲਿਊ ਕੀ ਆ, ਪਰ ਜਦੋਂ ਅਸੀਂ ਉੱਥੇ ਹੁੰਦੇ ਹਾਂ ਤਾਂ ਸਾਡੇ ਲਈ ਉਹ ਸਾਰਾ ਕੁਛ ਕਰੀ ਜਾਂਦੇ ਨੇ, ਅਤੇ ਜਦੋਂ ਉਹ ਸਾਡੇ ਨਾਲ ਰਹਿੰਦੇ ਇਸ ਜਹਾਨ ਤੋਂ ਚਲੇ ਜਾਂਦੇ ਨੇ ਫਿਰ ਸਾਨੂੰ ਪਤਾ ਲੱਗਦਾ ਵੀ ਉਹਨਾਂ ਦੀ ਸਾਡੀ ਜ਼ਿੰਦਗੀ 'ਚ ਕੀ ਵੈਲਿਊ ਸੀਗੀ। ਪਰ ਜੇ ਇਹੀ ਤੁਸੀਂ ਇੱਕ ਗੈਪ ਪਾ ਕੇ ਥੋੜ੍ਹਾ ਜਿਹਾ ਆਪਣੀ ਫੈਮਿਲੀ ਤੋਂ ਦੂਰ ਜਾਂਦੇ ਹੋ ਜਾਂ ਆਪਣੇ ਘਰ ਨੂੰ ਛੱਡ ਦਿਓ ਤਾਂ ਤੁਹਾਨੂੰ ਘਰ ਦੇ ਸਕੂਨ ਦੀ ਵੈਲਿਊ ਪਤਾ ਲੱਗਦੀ ਆ।
0: ਹਾਂ, ਅਤੇ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਤੈਨੂੰ, ਬਟ ਇਹ ਕਿਸੇ ਦੂਸਰੇ ਦੇਸ਼ ਵਿੱਚ ਜਾ ਕੇ ਕਿਉਂ
1: ਜੀ?
0: ਅਸੀਂ ਹਿੰਦੁਸਤਾਨ ਬਹੁਤ ਵੱਡਾ ਆ, ਹੈ ਨਾ, ਇੰਡੀਆ ਬਹੁਤ ਵੱਡਾ ਆ ਅਤੇ ਅਸੀਂ ਇੱਕ ਸਟੇਟ ਤੋਂ ਦੂਸਰੀ ਸਟੇਟ ਵਿੱਚ ਜਾ ਸਕਦੇ ਹਾਂ, ਹੈ ਨਾ। ਦਿੱਲੀ ਬੰਬੇ ਦੇ ਵਿੱਚ ਕਹਿੰਦੇ ਕਿ ਬਹੁਤ ਜ਼ਿਆਦਾ ਓਪਰਚੁਨਿਟੀਜ਼ ਨੇ, ਕੈਲਕਟਾ ਦੇ ਵਿੱਚ ਬਹੁਤ ਜ਼ਿਆਦਾ ਓਪਰਚੁਨਿਟੀਜ਼ ਨੇ। ਅਸੀਂ ਆਪਣੇ ਬੱਚਿਆਂ ਨੂੰ ਉੱਥੇ ਨਹੀਂ ਭੇਜਦੇ ਜਿੱਥੇ ਅਸੀਂ ਪਿੱਛੇ ਬਿਨਾਂ ਵੀਜ਼ਾ ਲਿਆ ਜਾ ਕੇ ਅਤੇ ਅਸੀਂ ਉਹਨਾਂ ਨੂੰ ਮਤਲਬ ਵਾਚ ਕਰ ਸਕਦੇ ਹਾਂ, ਹੈ ਨਾ, ਛਾਪਾ ਵੀ ਮਾਰ ਸਕਦੇ ਕਿ ਬੱਚੇ ਕੀ ਕਰਦੇ ਆ। ਬਟ ਕਿਤੇ ਨਾ ਕਿਤੇ ਹਾਲੇ ਵੀ ਸਾਡੇ ਦੇਸ਼ ਦੇ ਵਿੱਚ ਬਾਹਰ ਜਾਣ ਦੀ ਜਿਹੜੀ ਹੋੜ ਆ ਉਹ ਲੱਗੀ ਹੋਈ ਆ
1: ਜੀ,
0: ਹੈ ਨਾ। ਬੇਸ਼ੱਕ ਜਿੰਨਾ ਮਰਜ਼ੀ ਹੁਣ ਤੁਸੀਂ ਲੋਕਾਂ ਨੂੰ ਕਹਿ ਦਿਓ ਕਿ ਹਾਂਜੀ ਵੀ ਉੱਥੇ ਮਤਲਬ ਵੀ ਲਾਈਫ ਔਖੀ ਆ, ਇਹ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਹਾਂ, ਇਹ ਗੱਲ ਜ਼ਰੂਰ ਆ ਕਿ ਇੱਥੇ ਕੋਈ ਵੀ ਜਿਹੜੀ ਜੋਬ ਆ,
1: ਹੈ
0: ਨਾ, ਇਹਨਾਂ ਦੇਸ਼ਾਂ ਦੇ ਵਿੱਚ ਬੇਸ਼ੱਕ ਕੋਈ ਲੇਬਰ ਵੀ ਕਰ ਰਿਹਾ
1: ਜੀ
0: ਅਤੇ ਉਹਦੀ ਵੈਲਿਊ ਆ
1: ਜੀ। ਅਤੇ ਜਿੱਦਾਂ ਤੁਸੀਂ ਕਿਹਾ ਵੀ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਇਹ ਹੁੰਦਾ ਵੀ ਅਸੀਂ ਬਾਹਰ ਜਾਣਾ ਭਾਵੇਂ ਉਹ ਜਿੰਨੀਆਂ ਮਰਜ਼ੀ ਔਖਿਆਈਆਂ 'ਚੋਂ ਲੰਘਦੇ ਨੇ, ਪਰ ਜਦੋਂ ਅਸੀਂ ਬਾਹਰ ਆਉਂਦੇ ਹਾਂ ਤਾਂ ਨਾ ਸਾਨੂੰ ਸ਼ਾਇਦ ਸਾਡੀ ਆਪਦੀ ਜ਼ਿੰਦਗੀ ਦੇ ਬਹੁਤ ਸਬਕ ਮਿਲਦੇ ਨੇ। ਅਤੇ ਜਦੋਂ ਅਸੀਂ ਇੰਡੀਆ ਰਹਿ ਕੇ ਪੜ੍ਹ ਰਹੇ ਹੁੰਦੇ ਹਾਂ ਤਾਂ ਸਾਡੇ ਅੰਦਰ ਹੁੰਦਾ ਵੀ ਜੇ ਅਸੀਂ ਕਿਸੇ ਵਧੀਆ ਯੂਨੀਵਰਸਿਟੀ ਕਾਲਜ 'ਚ ਪੜ੍ਹ ਰਹੇ ਵੀ ਅਸੀਂ ਕੁਛ ਹੈਗੇ ਹਾਂ, ਪਰ ਜਦੋਂ ਤੁਸੀਂ ਬਾਹਰ ਆਉਂਦੇ ਹੋ ਤਾਂ ਤੁਹਾਨੂੰ ਲੱਗਦਾ ਵੀ ਇੱਥੇ ਤਾਂ ਕੋਈ ਫਰਕ ਨਹੀਂ ਹੈਗਾ। ਤੁਸੀਂ ਮਤਲਬ ਜਿੱਥੇ ਤੁਹਾਡੇ ਅੰਦਰ ਇਹ ਸੀਗਾ ਵੀ ਮੈਂ ਕੁਛ ਹੈਗਾ ਆ, ਉਹ ਤੁਹਾਡੇ ਮਰ ਜਾਂਦਾ ਆ। ਤੇ ਜਿੱਥੇ ਕਈ ਵਾਰ ਕਈ ਘਰਾਂ 'ਚ ਐਵੇਂ ਵੀ ਦੇਖਿਆ ਜਾਂਦਾ ਵੀ ਜਿਹੜੇ ਉਹਨਾਂ ਦੇ ਘਰ ਹਾਊਸ ਹੈਲਪ ਆਉਂਦੀ ਆ ਤਾਂ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਨਹੀਂ ਕਰਦੇ, ਵੀ ਉਹਨਾਂ ਨੂੰ ਐਂ ਲੱਗਦਾ ਵੀ ਇਹ ਥੋੜੇ ਮਤਲਬ ਜਿੱਦਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਡਿਸਕ੍ਰਿਮੀਨੇਸ਼ਨ ਫੇਸ ਕਰਦੇ ਹਾਂ ਇੱਧਰ ਆ ਕੇ, ਪਰ ਕਿਤੇ ਨਾ ਕਿਤੇ ਅਸੀਂ ਆਪਣੀ ਹੋਮ ਕੰਟਰੀ 'ਚ ਵੀ ਉਹ ਚੀਜ਼ ਨੂੰ ਅਸੀਂ ਵੀ ਕੈਰੀ ਫੋਰਵਰਡ ਕਰਦੇ ਹਾਂ ਵੀ ਜਿਹੜੇ ਸਾਡੇ ਨਾਲ ਜਿਹੜੇ ਸਾਡੇ ਲੋਕ ਘਰਾਂ 'ਚ ਕੰਮ ਕਰਦੇ ਨੇ ਜਾਂ ਥੋੜ੍ਹੇ ਨੀਵੀਂ ਜਾਤ ਦੇ ਹੁੰਦੇ ਆ ਉਹਨਾਂ ਦਾ ਸਾਡੇ ਮਤਲਬ ਅਸੀਂ ਉਹਨਾਂ ਨਾਲ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਪਰ ਜਦੋਂ ਅਸੀਂ ਆਪ ਉਹਨਾਂ ਚੀਜ਼ਾਂ ਨੂੰ ਫੇਸ ਕੀਤਾ ਕਿ ਵੀ ਸਾਡੇ ਨਾਲ ਵੀ ਕੋਈ ਐਂ ਕਰ ਸਕਦਾ, ਤਾਂ ਜਦੋਂ ਹੁਣ ਅਸੀਂ ਪਿੰਡ ਜਾਂਦੇ ਹਾਂ ਜਾਂ ਆਪਣੇ ਘਰ ਵਾਪਸ ਜਾਂਦੇ ਹਾਂ ਤਾਂ ਜਿਹੜੇ ਸਾਡੇ ਉੱਥੇ ਕੰਮ ਕਰਨ ਵਾਲੇ ਹੁੰਦੇ ਨੇ ਸਾਡੇ ਮਨ 'ਚ ਉਹਨਾਂ ਲਈ ਉੰਨੀ ਹੀ ਇੱਜ਼ਤ ਹੁੰਦੀ ਆ ਵੀ ਸਾਡੀ ਉਹ ਜਿਹੜੀ ਲਾਈਨ ਆ ਉਹ ਮਿਟ ਜਾਂਦੀ ਆ।
0: ਬਿਲਕੁਲ ਸਹੀ ਗੱਲ ਆ। ਮੈਂ ਨਾ ਉਹਨਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਬਹੁਤ ਫਰਕ ਸੀਗਾ ਕਿ ਇੱਕ ਪੜ੍ਹੇ ਲਿਖੇ ਦੀ ਵੇਚ ਦੇ ਵਿੱਚ ਤੇ ਇੱਕ ਜਿਹੜਾ ਘਰ ਦੇ ਵਿੱਚ ਹੈਲਪ ਕਰਨ ਆਉਂਦਾ ਸੀ ਉਹਦੀ ਵੇਚ ਦੇ ਵਿੱਚ, ਹਨਾ। ਹੁਣ ਮੈਂ ਇੰਡੀਆ ਜਾ ਕੇ ਜਦੋਂ ਵੇਖਿਆ ਆ, ਕਿਉਂਕਿ ਅੱਜ ਦਾ ਸਾਡਾ ਜਿਹੜਾ ਟੋਪਿਕ ਹੈ ਉਹੀ ਕਿ ਮਤਲਬ ਕਿ ਹੁਣ ਅਸੀਂ ਕੀ ਵੇਖਦੇ ਹਾਂ ਉੱਥੇ, ਹਨਾ। ਹੁਣ ਉਹ ਗੈਪ ਕਿਤੇ ਨਾ ਕਿਤੇ ਮਿਟਦਾ ਜਾਂਦਾ ਹੈ। ਤੁਸੀਂ ਦੇਖੋ, ਕੋਈ ਪਲੱਸ ਟੂ ਕਰਕੇ ਜਾਂ ਬੀ ਏ ਕਰਕੇ ਜੇ ਕਿਤੇ ਸੇਲਸ ਪਰਸਨ ਦੀ ਜੋਬ ਕਰਦਾ ਆ, ਹਨਾ, ਉਹਦੀ ਪੇ ਵੀ ਓਨੀ ਆ ਜਿੰਨੀ ਇੱਕ ਘਰ ਵਿੱਚ ਆਉਣ ਵਾਲੇ ਹੈਲਪਰ ਦੀ ਆ, ਹਨਾ। ਇਹ ਹੁਣ ਇੱਥੇ ਵੀ ਜੇ ਅਸੀਂ ਵੇਖਿਆ ਜਾਵੇ ਤੇ ਜਿਹੜੇ ਏਸ਼ ਕੇਅਰ ਦੇ ਵਿੱਚ ਕੰਮ ਕਰਦੇ ਨੇ, ਹਨਾ, ਐਜ਼ ਅ ਸਪੋਰਟ ਵਰਕਰ ਕੰਮ ਕਰਦੇ ਨੇ, ਚਲੋ ਇੱਥੇ ਕਿਉਂਕਿ ਅਸੀਂ ਡਾਲਰਸ ਕਮਾਉਂਦੇ ਹਾਂ ਤੇ ਡਾਲਰਸ ਵਿੱਚ ਹੀ ਅਸੀਂ ਵਰਤਣਾ ਹੁੰਦਾ ਆ, ਤੇ ਜੇ ਉੱਥੇ ਅਸੀਂ ਇੰਡੀਆ ਦੇ ਵਿੱਚ ਰੁਪਈਆਂ ਦੇ ਵਿੱਚ ਅਰਨ ਕਰਦੇ ਹਾਂ ਤੇ ਰੁਪਈਏ ਹੀ ਖਰਚਣੇ ਹੁੰਦੇ ਆ। ਹੁਣ ਜਿਹੜਾ ਮਤਲਬ ਕਿ ਇੱਕ ਪ੍ਰੋਪਰ ਹੈਲਪਰ, ਟ੍ਰੇਨਡ ਹੈਲਪਰ ਆ ਜਿਹੜਾ, ਹਨਾ, ਉਹਨੂੰ ਘਰ ਦੇ ਵਿੱਚ ਜੇ ਤੁਸੀਂ 24 ਆਵਰਸ ਹਾਇਰ ਕਰਦੇ ਹੋ ਤੇ ਉਹ ਤੁਹਾਡੇ ਮੇਰੇ ਵਰਗੇ ਜਿਹੜੇ ਆ ਅਸੀਂ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਉਹ ਦੇ ਆਰ ਹਾਈਲੀ ਪੇਡ, ਹਨਾ। ਔਰ ਮੈਂ ਪੰਜਾਬ ਵਿੱਚ ਪਹਿਲਾਂ ਕਦੀ ਨਹੀਂ ਸੀ ਸੁਣਿਆ, ਹੁਣ ਤੁਸੀਂ ਵੇਖੋ, ਤੁਸੀਂ ਘਰ ਘਰ ਜਾ ਕੇ ਇਹ ਚੀਜ਼ ਨੂੰ ਸੁਣੋਗੇ ਕਿ ਜਦੋਂ ਲੇਡੀਜ਼ ਦੀ ਡਿਲੀਵਰੀ ਹੁੰਦੀ ਆ, ਹਾਲਾਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਅਸੀਂ ਨਹੀਂ ਅਫੋਰਡ ਕਰਦੇ ਔਰ ਨਹੀਂ ਇਹ ਸਾਨੂੰ ਅਵੇਲੇਬਲ ਵੀ ਨਹੀਂ ਆ, ਹੈ ਉੱਥੇ ਤੁਸੀਂ ਜਦੋਂ ਡਿਲੀਵਰੀ ਹੁੰਦੀ ਆ ਕਿਸੇ ਦੀ ਬੇਟੀ ਦੇ, ਕਿਸੇ ਦੇ ਬਹੂ ਦੇ, ਉਹ ਪ੍ਰੋਪਰ 24 ਆਵਰਸ ਹੈਲਪਰ ਹਾਇਰ ਕਰਦੇ ਆ।
1: ਅੱਛਾ।
0: ਤੇ ਉਹ ਦੇ ਆਰ ਹਾਈਲੀ ਪੇਡ
1: ਜੀ,
0: ਤੇ ਮਤਲਬ ਵੈਲ ਟ੍ਰੇਨਡ ਹੁੰਦੇ ਆ ਕਿ ਇੱਕ ਮਤਲਬ ਜਿਹੜੀ ਪੋਸਟਨੈਟਲ ਜਿਹੜੀ ਟ੍ਰੀਟਮੈਂਟ ਹੁੰਦੀ ਆ, ਲੁੱਕ ਆਫਟਰ ਕਰਨਾ ਕਿ ਉਹ ਕਿਸ ਤਰ੍ਹਾਂ ਕਰਨੀ ਆ ਤੇ ਬੱਚੇ ਨੂੰ ਕਿਸ ਤਰ੍ਹਾਂ ਲੁੱਕ ਆਫਟਰ ਕਰਨਾ।
1: ਅੱਛਾ।
0: ਤੇ ਹੁਣ ਜਿਹੜੇ ਮਤਲਬ ਕਿ ਚੰਗੇ ਪਰਿਵਾਰ ਨੇ ਉਹ, ਕਿਉਂਕਿ ਮਾਂ ਵੀ ਮਾਡਰਨ ਆ
1: ਜੀ
0: ਤੇ ਮਦਰ ਇਨ ਲਾਅ ਵੀ ਮਾਡਰਨ ਆ
1: ਜੀ,
0: ਹੈਨਾ, ਉਹਨਾਂ ਦੋਨਾਂ ਨੇ ਨਾ ਤੇ ਮਤਲਬ ਕਿ ਬੱਚੇ ਦੇ ਪੋਤੜੇ ਧੋਣੇ ਨੇ
1: ਜੀ,
0: ਤੇ ਨਾ ਹੀ ਮਤਲਬ ਕਿ ਮਦਰ ਨੂੰ ਸਾਂਭਣਾ
1: ਜੀ,
0: ਤੇ ਉਹਨੂੰ ਹੁਣ ਕੌਣ ਸਾਂਭੇਗਾ
1: ਜੀ।
0: ਉਹਨਾਂ ਨੂੰ ਸਾਂਭਣ ਵਾਸਤੇ ਇਹ ਵੈਲ ਟ੍ਰੇਨਡ ਜਿਹੜੇ ਹੈਲਪਰਸ ਨੇ।
1: ਅੱਛਾ।
0: ਤੇ ਉਹਨਾਂ ਦੀ ਜਿਹੜੀ ਤਨਖਾਹ ਆ ਉਹ 80,000 ਤੱਕ ਆ।
1: ਅੱਛਾ।
0: ਡਿਪੈਂਡ ਕਰਦਾ ਕਿ ਉਹ ਕਿੱਥੋਂ ਆਏ ਨੇ, ਕਿੱਥੋਂ ਉਹਨਾਂ ਨੇ ਟ੍ਰੇਨਿੰਗ ਲਈ ਆ, ਹੈ। ਸੋ ਇਹ ਜੋਬ ਜਿਹੜੀਆਂ ਅਸੀਂ ਬਾਹਰ ਆ ਕੇ ਕਰਦੇ ਹਾਂ ਕਿ ਇਹ ਅਸੀਂ ਆਪਣੇ ਦੇਸ਼ ਵਿੱਚ ਕਿਉਂ ਨਹੀਂ ਕਰ ਸਕਦੇ
1: ਜੀ। ਸ਼ਾਇਦ ਪਹਿਲਾਂ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਇਹ ਚੀਜ਼ ਹੁੰਦੀ ਸੀ ਵੀ ਅਸੀਂ ਇਹ ਚੀਜ਼ ਨਹੀਂ ਕਰਨਾ, ਇਹ ਚੀਜ਼ ਨਹੀਂ ਕਰਨਾ, ਪਰ ਜਿਵੇਂ ਜਿਵੇਂ ਯੰਗ ਜਨਰੇਸ਼ਨ ਬਾਹਰ ਆਉਂਦੀ ਗਈ ਤਾਂ ਉਹ ਆਪਣੇ ਘਰਦਿਆਂ ਨੂੰ ਪਿੱਛੇ ਆਪਣੇ ਵੱਡੇ ਭੈਣ ਭਰਾਵਾਂ ਨੂੰ ਆਪਦੇ ਹਾਲ ਦੱਸਦੇ ਨੇ ਤੇ ਵੀ ਅਸੀਂ ਤਾਂ ਇੱਥੇ ਆਹ ਕੁਛ ਕਰਦੇ ਹਾਂ, ਤਾਂ ਮੈਨੂੰ ਲੱਗਦਾ ਵੀ ਉਹ ਲਾਈਨ ਤੁਹਾਡੀ ਮਿਟੀ ਜਾਂਦੀ ਹੈ ਵੀ ਤੁਹਾਨੂੰ ਕੋਈ ਫਰਕ ਨਹੀਂ ਲੱਗਦਾ ਇਹਨਾਂ ਚੀਜ਼ਾਂ ਨਾਲ, ਵੀ ਕੋਈ ਲੇਬਰ ਕਲਾਸ ਜੋਬ ਆ ਜਾਂ ਕੋਈ ਅਸੀਂ ਬਲੂ ਕਾਲਰ ਜੋਬ ਹੀ ਕਰਨੀ ਆ, ਉਹ ਡਿਸਕ੍ਰਿਮੀਨੇਸ਼ਨ ਤੁਹਾਡੀ ਘਟੀ ਜਾਂਦੀ ਹੈ ਤੇ ਤੁਹਾਨੂੰ ਲੱਗਦਾ ਵੀ ਕੰਮ ਕੰਮ ਹੁੰਦਾ ਆ।
0: ਬਿਲਕੁਲ। ਤੁਹਾਨੂੰ ਵੇਖਿਆ ਹੋਏਗਾ ਕਿ ਘਰਾਂ ਦੇ ਵਿੱਚ ਜਿਹੜੇ ਹੁਣ ਹੈਲਪਰਸ ਆਉਂਦੇ ਨੇ, ਹਨਾ, ਈਵਨ ਕਿ ਕਲੀਨਿੰਗ ਵਾਸਤੇ ਜਿਹੜੀਆਂ ਕੁੜੀਆਂ ਹੁੰਦੀਆਂ, ਮਤਲਬ ਕਿ ਉਹਨਾਂ ਨੇ ਪੂਰਾ ਮਤਲਬ ਕਿ ਵੈਲ ਡਰੈਸਡ ਹੁੰਦੀਆਂ, ਹਨਾ, ਫੁੱਲੀ ਆਇੰਡ ਕੱਪੜੇ ਉਹਨਾਂ ਨੇ ਪਾਏ ਹੁੰਦੇ ਆ ਐਂਡ ਬਹੁਤ ਸਾਫ ਸੁਥਰੀਆਂ, ਤੇ ਜਿਹਨਾਂ ਦੇ ਘਰਾਂ ਵਿੱਚ ਆਉਂਦੇ ਉਹਨਾਂ ਦੀ ਵੀ ਇਹ ਹੁਣ ਰਿਸਪੋਨਸੀਬਿਲਟੀ ਬਣਦੀ ਕਿ ਉਹਨਾਂ ਨੂੰ ਰਿਸਪੈਕਟ ਦੇਣ
1: ਜੀ,
0: ਹਨਾ। ਉਹ ਇੱਕ ਐਫਰਟ ਕਰਕੇ ਆਉਂਦੀਆਂ ਆ, ਹੈ ਤੇ ਪਹਿਲਾਂ ਵੀ ਇਸ ਤਰ੍ਹਾਂ ਸੀਗਾ, ਅਗਲਾ ਆਪਣੇ ਘਰੋਂ ਘਰ ਛੱਡ ਕੇ ਆਉਂਦਾ ਸੀਗਾ, ਪਰ ਹੁਣ ਜਿਹੜਾ ਆ ਉਹਨਾਂ ਨੂੰ ਪਤਾ ਆ ਕਿ ਅਸੀਂ ਮਤਲਬ ਕਿ ਜੋਬ ਤੇ ਚੱਲੇ ਹਾਂ, ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਆ, ਤੇ ਹੁਣ ਇਹ ਵੀ ਆ ਕਿ ਅੱਗੇ ਵਾਂਗੂ ਲੋਕਾਂ ਨੂੰ ਇਹ ਨਹੀਂ ਗਾ ਕਿ ਅੱਛਾ ਜੀ ਇਹਨਾਂ ਨੂੰ ਬਸ ਇੰਨੇ 200-400 ਰੁਪਈਆ ਦਿੱਤਾ, ਉਹ ਉਹਨਾਂ ਨੂੰ ਹੁਣ ਪਤਾ ਕਿ ਅਸੀਂ ਸਾਡਾ ਕੀ ਮੁੱਲ ਆ, ਅਸੀਂ ਕਿੰਨੇ ਪੈਸੇ ਮੰਗਣੇ ਆ, ਹਨਾ। ਤੇ ਮੈਨੂੰ ਇਸ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਕਿ 2-4 ਸਾਲਾਂ ਦੇ ਵਿੱਚ ਜਿਹੜੀ ਮਤਲਬ ਕਿ ਉਹ ਵੀ ਜੋਬਸ ਨੇ ਨਾ
1: ਜੀ,
0: ਲੋਕੀ ਕਰਨ ਤੋਂ ਕੰਨੀ ਨਹੀਂ ਕਤਰਾਉਣਗੇ
1: ਜੀ। ਬਿਲਕੁਲ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਹੁਣ ਪਹਿਲਾਂ ਵਾਲੇ ਟਾਈਮ ਜੇ ਤੁਸੀਂ ਆਪਣੇ ਟਾਈਮ ਨੂੰ ਦੇਖੋ ਤੇ ਹੁਣ ਦੇ ਟਾਈਮ ਨੂੰ ਦੇਖੋ ਕਿੰਨਾ ਫਰਕ ਆ ਗਿਆ ਇਹਨਾਂ ਚੀਜ਼ਾਂ ਦਾ। ਉਹ ਸ਼ਾਇਦ ਤਾਂ ਹੀ ਆਇਆ ਵੀ ਜੇ ਅਸੀਂ ਬਾਹਰ ਨਿਕਲੇ ਆਪਣੇ ਘਰਾਂ ਤੋਂ, ਸਾਨੂੰ ਐਕਸਪੋਜ਼ਰ ਮਿਲਿਆ, ਅਸੀਂ ਆਪਣੀ ਜ਼ਿੰਦਗੀ 'ਚ ਉਹ ਚੀਜ਼ਾਂ ਫੇਸ ਕੀਤੀਆਂ ਵੀ ਜਿੰਨਾ ਟਾਈਮ ਸਾਡੇ ਆਪਦੇ ਤਨ 'ਤੇ ਨਹੀਂ ਲੱਗਦੀ ਤਾਂ ਸਾਨੂੰ ਦੂਜੇ ਦੀ ਪੀੜ ਦਾ ਪਤਾ ਨਹੀਂ ਲੱਗਦਾ।
0: ਬਿਲਕੁਲ ਬਿਲਕੁਲ। ਬਟ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗੀ, ਜਿਹੜੀ ਮਤਲਬ ਅਸੀਂ ਹਮੇਸ਼ਾ ਹਰ ਆਪਣੇ ਵਤਨ ਗੇੜੀ ਤੋਂ ਬਾਅਦ ਕਰਦੇ ਹੀ ਕਰਦੇ ਹਾਂ, ਜਿਹੜਾ ਵੱਡਾ ਸਾਰਿਆਂ ਤੋਂ ਡਿਫਰੈਂਸ ਹੈਗਾ ਹੈ ਉਹ ਹੈਗਾ ਕਿ ਸਾਫ਼ ਸਫਾਈ ਦਾ
1: ਜੀ,
0: ਹਨਾ। ਅਸੀਂ ਜਿਹੜੇ ਦੇਸ਼ ਵਿੱਚ ਮਰਜ਼ੀ ਰਹਿ ਕੇ ਜਾਈਏ, ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਵਿਜ਼ਿਟ ਕਰਕੇ ਜਾਂਦੇ ਹਾਂ, ਬਟ ਅਸੀਂ ਇੱਕ ਚੀਜ਼ ਜਿਹੜੀ, ਈਵਨ ਕਿ ਸਾਡੇ ਜਿਹੜੇ ਮਤਲਬ ਕਿ ਬਿਊਰੋਕਰੈਟਸ ਮਿਨਿਸਟਰਸ ਜਿਹੜੇ ਆਉਂਦੇ ਨੇ ਉਹ ਵੀ ਇੱਥੋਂ ਕੇ ਜਾਂਦੇ ਆ, ਇੱਕ ਚੀਜ਼ ਉਹ ਆਪਣੇ ਬਿਸਤਰੇ ਦੇ ਵਿੱਚ ਆਪਣੇ ਸੂਟਕੇਸ 'ਚ ਪਾ ਕੇ ਨਹੀਂ ਲੈ ਕੇ ਕੇ ਜਾਂਦੇ, ਬਾਕੀ ਬਹੁਤ ਕੁਛ ਲੈ ਕੇ ਜਾਂਦੇ ਆ, ਪਰਫਿਊਮਸ ਲੈ ਕੇ ਜਾਂਦੇ ਆ, ਘੜੀਆਂ ਲੈ ਕੇ ਜਾਂਦੇ ਆ, ਬੜੇ ਮਤਲਬ ਕਿ ਬ੍ਰਾਂਡਿਡ ਕੱਪੜੇ ਲੈ ਕੇ ਜਾਂਦੇ ਆ, ਬਟ ਇੱਕ ਚੀਜ਼ ਜਿਹਦਾ ਮਤਲਬ ਕਿ ਉਹਨਾਂ ਨੂੰ ਭਾਰ ਨਹੀਂ ਚੁੱਕਣਾ ਪੈਣਾ, ਏਅਰਪੋਰਟ ਤੇ ਉਹਨਾਂ ਨੂੰ ਇਹ ਨਹੀਂ ਕਿਹਾ ਜਾਣਾ ਵੀ ਤੁਹਾਡੇ ਕੋਲ ਭਾਰ ਜ਼ਿਆਦਾ ਹੋ ਗਿਆ ਇਹਨੂੰ ਕੱਢ ਦਿਓ, ਉਹ ਇਹ ਆ ਕਿ ਸਫਾਈ
1: ਜੀ,
0: ਜਿੱਥੇ ਕਿਤੇ ਵੀ ਉਹਨਾਂ ਨੇ ਮਤਲਬ ਉਹ ਆਪ ਨੇ ਜਾਂ ਮਤਲਬ ਕਿ ਉਹਨਾਂ ਦੀ ਨੌਕਰੀ ਆ, ਹੈ ਆਪਣੇ ਘਰ ਦੇ ਵਿੱਚ, ਘਰਾਂ ਦੇ ਵਿੱਚ ਲੋਕਾਂ ਦੇ ਹੁਣ ਬਹੁਤ ਸਫਾਈ ਹੋਣ ਲੱਗ ਪਈ, ਇਹ ਜ਼ਰੂਰ ਵੇਖਣ ਨੂੰ ਮਿਲਦਾ, ਪਰ ਸੜਕਾਂ ਦੇ ਉੱਤੇ ਜਿਹੜੀ ਸਫਾਈ ਆ ਉਹ ਨਹੀਂ ਵੇਖਣ ਨੂੰ ਮਿਲਦੀ ਲੋਕਾਂ ਦੇ ਵਿੱਚ, ਜਿਹੜੀ ਜੋਬ ਕਰਦੇ ਆ ਉਹ ਰਿਸਪੋਂਸੀਬਿਲਿਟੀ ਹਾਲੇ ਤੱਕ ਨਹੀਂ ਲੋਕਾਂ ਵਿੱਚ ਆਈ। ਸਾਰਿਆਂ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਵਾਰੀ ਬਹੁਤ ਮਤਲਬ ਕਿ ਦੁਖਦਾਈ ਮੈਂ ਕਹੂੰਗੀ ਲੱਗੀ ਕਿ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ
1: ਜੀ,
0: ਹਾਂਜੀ, ਉੱਥੇ ਮਤਲਬ ਕਿ ਇੰਟਰਨੈਸ਼ਨਲ ਫਲਾਈਟਸ ਜਾਂਦੀਆਂ ਨੇ, ਉੱਥੇ ਇੰਟਰਨੈਸ਼ਨਲ ਟੂਰਿਸਟ ਜਾਂਦੇ ਨੇ ਦੂਸਰੇ ਦੇਸ਼ਾਂ ਦੇ, ਅਸੀਂ ਤਾਂ ਚਲੋ ਜਾਂਦੇ ਹਾਂ ਵਾਸਤੇ ਐਕਸਪੈਕਟ ਕਰਦੇ ਹੀ ਹੁੰਦੇ ਹਾਂ ਵੀ ਇਹ ਕੁਛ ਹੋਣਾ ਉੱਥੇ, ਹੈਨਾ, ਅਤੇ ਅਸੀਂ ਐਕਸੈਪਟ ਵੀ ਉਹਨੂੰ ਕਰ ਲੈਂਦੇ ਹਾਂ, ਬਟ ਮਤਲਬ ਦੁੱਖ ਲੱਗਾ ਕਿ ਇੱਥੇ ਜਦੋਂ ਦੂਸਰੇ ਦੇਸ਼ ਦੇ ਲੋਕ ਆਉਂਦੇ ਹੋਣਗੇ ਉਹ ਕਹਿੰਦੇ ਹੋਣਗੇ ਕਿ ਇੰਟਰਨੈਸ਼ਨਲ ਏਅਰਪੋਰਟ ਆ, ਔਰ ਸਾਰੇ ਦੇ ਸਾਰਾ ਜਿਹੜਾ ਉਹਦੀ ਰੂਫ ਲੀਕ ਕਰ ਰਹੀ ਸੀ
1: ਜੀ,
0: ਮਤਲਬ ਕਿ ਉੱਥੇ ਇੰਨਾ ਕੁ ਬੁਰਾ ਹਾਲ ਸੀਗਾ। ਜਦੋਂ ਅਸੀਂ ਐਂਟਰ ਕੀਤੇ ਤੇ ਮੈਂ ਉੱਥੇ ਦੋ ਜਗ੍ਹਾ ਤੋਂ ਨਾ ਡ੍ਰਿਪਸ ਪੈ ਰਹੇ ਸੀ ਅਤੇ ਥੱਲੇ ਉਹਨਾਂ ਨੇ ਟ੍ਰੇਸ ਰੱਖੀਆਂ ਹੋਈਆਂ ਸੀ, ਔਰ ਅਸੀਂ ਕਿਹਾ ਕਿ ਚਲੋ ਅੱਛਾ ਕੋਈ ਗੱਲ ਨਹੀਂ ਏਡਾ ਵੱਡਾ ਵੀ ਬਾਰਿਸ਼ ਵਗੈਰਾ ਬਹੁਤ ਹੁੰਦੀ ਆ, ਚਲੋ ਐਕਸੈਪਟਿਡ ਆ, ਹੈ ਨਾ, ਬਟ ਅੱਗੇ ਜਾ ਕੇ ਜਦੋਂ ਵੇਖਿਆ ਮਤਲਬ ਕਿ ਤੁਹਾਨੂੰ ਲੱਗ ਹੀ ਨਹੀਂ ਸੀ ਰਿਹਾ ਕਿ ਤੁਸੀਂ ਅੰਡਰ ਦਾ ਰੂਫ ਹੋ
1: ਜੀ,
0: ਕਿ ਸਾਰਿਆਂ ਦਾ ਸਾਰੀ ਜਿਹੜੀ ਉਹਨਾਂ ਦੀ ਰੂਫ ਸੀ ਉਹ ਲੀਕ ਕਰ ਰਹੀ ਸੀ। ਔਰ ਉੱਥੇ ਹੁਣ ਲੋਕ ਕਹਿਣਗੇ ਸਰਕਾਰ, ਸਰਕਾਰ ਨਹੀਂ, ਉੱਥੇ ਜਿਹੜੇ ਇੰਜੀਨੀਅਰਸ ਨੇ, ਜਿਹੜੇ ਵਰਕਰਸ ਨੇ ਕੰਮ ਕੀਤਾ ਆ, ਉਹ ਅਸੀਂ ਤੁਸੀਂ ਆ
1: ਜੀ,
0: ਅਸੀਂ ਆਪਣੀ ਜੋਬ ਰਿਸਪੋਂਸੀਬਿਲਟੀ ਦੇ ਨਾਲ ਨਹੀਂ ਕੀਤੀ, ਇਸ ਕਰਕੇ ਮਤਲਬ ਕਿ ਸਾਡੇ ਦੇਸ਼ ਨੂੰ ਜੇ ਸ਼ਰਮਿੰਦਾ ਹੋਣਾ ਪਏਗਾ ਤੇ ਉਹ ਸਾਡੇ ਕਰਕੇ ਹੋਣਾ ਪਏਗਾ, ਨਾ ਕਿ ਸਰਕਾਰ ਕਰਕੇ
1: ਜੀ। ਤੇ ਅਕਸਰ ਇੱਕ ਇਹ ਵੀ ਗੱਲ ਹੁੰਦੀ ਹੈ ਮੈਮ, ਤੁਸੀਂ ਵੀ ਸ਼ਾਇਦ ਸੁਣੀ ਹੋਊਗੀ ਵੀ ਜਿਹੜੇ ਮਤਲਬ ਸਾਡੀ ਜਨਰੇਸ਼ਨ ਵਾਲੇ ਬੱਚੇ ਅਸੀਂ ਆਏ ਹੋਏ ਹਾਂ ਇੱਥੇ, ਤਾਂ ਸਾਰਿਆਂ ਦੇ ਮਨ 'ਚ ਇਹ ਹੁੰਦਾ ਵੀ ਜਦੋਂ ਅਸੀਂ ਬੁੱਢੇ ਹੋ ਗਏ ਇੱਥੇ ਸਾਰਾ ਕੁਛ ਕਰਕੇ ਵੀ ਫਿਰ ਅਸੀਂ ਪਿੰਡ ਵਾਪਸ ਚਲੇ ਜਾਣਾ ਆ, ਤੁਸੀਂ ਵੀ ਅਕਸਰ ਇਹ ਗੱਲ ਸੁਣੀ ਹੋਊਗੀ, ਤਾਂ ਕੀ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਕਹਿਣੀ ਉਹਨਾਂ ਦੀ ਸਹੀ ਹੁੰਦੀ ਆ ਵੀ ਜਿੱਥੇ ਤੁਸੀਂ ਆਪਣੀ ਹੁਣ ਸਾਰੀ ਜਵਾਨੀ ਜਾਂ ਆਪਣੀ ਲਾਈਫ ਦਾ ਉਹ ਸਾਰਾ ਪੀਰੀਅਡ ਦੇਤਾ ਤੇ ਉਹ ਕਹਿੰਦੇ ਵੀ ਅਸੀਂ ਪਿੱਛੇ ਆਪਦੇ ਮਤਲਬ ਆਪਣੇ ਘਰ ਚੱਲ ਜਾਣਾ, ਤੇ ਪਿੱਛੇ ਤਾਂ ਸਾਨੂੰ ਕੋਈ ਸਾਂਭਣ ਵਾਲਾ ਜਾਂ ਸਾਡੀ ਕੋਈ ਕਦਰ ਕਰੂਗਾ ਉੱਥੇ ਗਿਆਨ ਦੀ ਵੀ, ਅਗਲੇ ਨੇ ਕਹਿਣਾ ਵੀ ਜਦੋਂ ਤੁਹਾਡਾ ਟਾਈਮ ਸੀ ਇੱਥੇ ਇਨਵੈਸਟ ਕਰਨ ਦਾ ਉਹ ਤਾਂ ਤੁਸੀਂ ਸਾਰਾ ਬਾਹਰ ਕਰਿਆ ਵੀ ਹੁਣ ਤੁਹਾਨੂੰ ਇੱਥੇ ਕੌਣ ਪੁੱਛੇ।
0: ਪਤਾ ਕੀ ਆ, ਇਹ ਬਹੁਤ ਵੱਡੀ ਗਲਤੀ ਹੁੰਦੀ ਆ, ਹਨਾ, ਫਿਰ ਅਸੀਂ ਕਹਿੰਦੇ ਹੁੰਦੇ ਹਾਂ ਵੀ ਧੋਬੀ ਦੇ ਕੁੱਤੇ ਵਾਲੀ ਗੱਲ ਹੋ ਜਾਂਦੀ ਆ, ਹਨਾ, ਕਿ ਉੱਥੇ ਜਾ ਕੇ ਜਿਹੜੀਆਂ ਫਿਰ ਅਸੀਂ ਗੱਲਾਂ ਕਰਦੇ ਹਾਂ ਉਹ ਉਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ
1: ਜੀ,
0: ਹਨਾ, ਜਿਸ ਤਰ੍ਹਾਂ ਹੁਣ ਮਤਲਬ ਕਿ ਮੈਂ ਸਫਾਈ ਦੀ ਗੱਲ ਕੀਤੀ ਆ, ਉਹ ਕਹਿੰਦੇ ਬੜਾ ਸੋਹਣਾ ਮਤਲਬ ਕਿ ਸਿਸਟਮ ਚੱਲ ਰਿਹਾ, ਇਹਨਾਂ ਨੂੰ ਕੀ ਪ੍ਰੋਬਲਮ ਆ,
1: ਹਾਂਜੀ,
0: ਹਨਾ, ਬਟ ਸਾਨੂੰ ਲੱਗਦਾ ਆ ਵੀ ਨਹੀਂ ਇਹ ਮਤਲਬ ਇੰਨਾ ਸੋਹਣਾ ਦੇਸ਼ ਆ
1: ਜੀ,
0: ਐਡੀ ਵੱਡੀ ਮਤਲਬ ਕਿ ਮੈਂ ਇਹ ਇੱਕ ਜਿਹਨੂੰ ਕਹਿੰਦੇ ਵੱਡੀ ਡੈਮੋਕ੍ਰੇਸੀ ਆ, ਹਨਾ, ਤੇ ਇੰਨਾ ਇਹਦੇ ਵਿੱਚ ਵੀ ਸਾਰੇ ਵਰਲਡ ਦੇ ਵਿੱਚ ਮਤਲਬ ਜੇ ਵੇਖਿਆ ਜਾਏ ਤੇ ਸਾਰੇ ਵਰਲਡ ਤੋਂ ਚਾਈਨਾ ਤੇ ਇੰਡੀਆ ਵੱਡੀਆਂ ਇਕਨੋਮੀਜ਼ ਨੇ, ਹਨਾ, ਤੇ ਇੰਨਾ ਕੁਛ ਹੋਣ ਦੇ ਬਾਵਜੂਦ ਅਸੀਂ ਮਤਲਬ ਕਿ ਇੱਕ ਚੀਜ਼ ਕਿ ਹਰ ਇੱਕ ਚੀਜ਼ ਟ੍ਰੈਫਿਕ ਕੋਈ ਸਿਸਟਮ ਨਹੀਂ
1: ਜੀ,
0: ਸਫਾਈ ਦਾ ਕੋਈ ਸਿਸਟਮ ਨਹੀਂ ਆ, ਪਿੱਛੇ ਜੇ ਤੁਸੀਂ ਵੀਡੀਓ ਵੇਖੀ ਹੋਣੀ ਆ ਕਿ ਸਫਾਈ ਕਰਮਚਾਰੀਆਂ ਨੂੰ ਉਹ ਪੁਲਿਸ ਕੁੱਟ ਰਹੀ ਆ ਤੇ ਉਹ, ਹਨਾ, ਉਹ ਕਿਉਂ ਆ, ਕਿਉਂਕਿ ਉਹ ਆਪਣੀ ਜੋਬ ਨਹੀਂ ਕਰ ਰਹੇ
1: ਜੀ,
0: ਹਨਾ, ਲੋਕੀ ਕਈ ਕਹਿੰਦੇ ਆ ਨਹੀਂ ਉਹ ਵਿਚਾਰੇ, ਹਨਾ, ਠੀਕ ਹੈ ਵਿਚਾਰੇ, ਦੇ ਆਰ ਗੈਟਿੰਗ ਪੇਡ
1: ਜੀ,
0: ਹਨਾ, ਉਹਨਾਂ ਨੂੰ ਆਪਣੀ ਜੋਬ ਕਰਨੀ ਚਾਹੀਦੀ ਆ, ਕਿਸੇ ਵੀ ਮਹਿਕਮੇ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਵੀ ਉਹ ਵਿਚਾਰਾ ਇੱਦਾਂ ਤੇ ਉਹ ਵਿਚਾਰੇ ਨੂੰ ਪੈਸੇ ਹੀ ਇੰਨੇ ਕੁ ਮਿਲਦੇ ਆ, ਜਿੰਨੇ ਵੀ ਮਿਲਦੇ ਆ ਉਹਨੂੰ ਉਹਦੀ ਜੋਬ ਦੇ ਮਿਲਦੇ ਆ, ਉਹਨਾਂ ਨੂੰ ਉਹ ਕਰਨਾ ਚਾਹੀਦਾ ਆ। ਜਿਹੜੀ ਗੱਲ ਤੁਸੀਂ ਕਹੀਗਾ ਕਿ ਮਤਲਬ ਜਿਹੜੇ ਲੋਕੀ ਕਹਿੰਦੇ ਵੀ ਅਸੀਂ ਇੰਨੇ ਸਾਲ ਰਹਿ ਕੇ ਪਿੱਛੇ ਚੱਲ ਜਾਵਾਂਗੇ, ਉਹ ਉਹੀ ਆ ਉਹ ਸਾਡੀ ਕੁਦਰਤ ਜਿਹੜਾ ਸਾਨੂੰ ਆ ਕਿ ਉਹ ਸਾਨੂੰ ਸਾਡੀ ਮਿੱਟੀ ਸਾਡੀ ਵਤਨ ਹੈ ਜਿਹੜਾ ਉਹ ਸਾਨੂੰ ਆਵਾਜ਼ ਮਾਰਦਾ ਰਹਿੰਦਾ ਆ, ਭਾਵੇਂ ਅਸੀਂ ਜਾਈਏ ਭਾਵੇਂ ਨਾ ਜਾਈਏ, ਪਰ ਹਾਂ ਬਹੁਤ ਮੁਸ਼ਕਲ ਆ ਕਿ ਤੁਸੀਂ 30-35 ਸਾਲ ਜਾਂ 40 ਸਾਲ ਕਿਸੇ ਇੱਕ ਦੇਸ਼ ਦੇ ਵਿੱਚ ਰਹਿ ਕੇ ਫਿਰ ਜਦੋਂ ਤੁਸੀਂ ਦੂਸਰੇ ਦੇਸ਼ ਵਿੱਚ ਜਾਂਦੇ ਹੋ ਤੁਹਾਡੇ ਵਿੱਚ ਇੱਕ ਬਹੁਤ ਵੱਡਾ ਗੈਪ ਆ ਜਾਂਦਾ ਆ। ਉੱਥੋਂ ਈਵਨ ਕਿ ਸਾਡੇ ਆਪਣੇ ਜਿਹੜੇ ਨਿਕਦੇ ਹੁੰਦੇ ਆ, ਸਾਡਾ ਪਰਿਵਾਰ ਹੁੰਦਾ ਉਹਨਾਂ ਦੇ ਵਿੱਚ, ਤੇ ਵੱਡੇ ਸਿਸਟਮ ਦੀ ਤੇ ਫਿਰ ਤੁਸੀਂ ਮਤਲਬ ਗੱਲ ਹੀ ਨਾ ਕਰੋ, ਉਹਦੇ ਵਿੱਚ ਤੇ ਤੁਸੀਂ ਬਹੁਤ ਮੁਸ਼ਕਲ ਆ ਕਿ ਐਡਜਸਟ ਕਰ ਪਾਓ
1: ਜੀ। ਐਗਜੈਕਟਲੀ।
0: ਹਾਂਜੀ, ਇੱਕ ਹੋਰ ਚੀਜ਼ ਜਿਹੜੀ ਕਿ ਅਸੀਂ ਆਮ ਤੌਰ 'ਤੇ ਸਰਕਾਰਾਂ ਨੂੰ ਦੋਸ਼ ਦੇ ਦਿੰਦੇ ਹਾਂ ਕਿ ਸਰਕਾਰਾਂ ਇੱਦਾਂ ਕਰਦੀਆਂ, ਪਰ ਜਿਹੜੀਆਂ ਜੋਬਸ 'ਤੇ ਅਸੀਂ ਹੁੰਦੇ ਹਾਂ ਅਸੀਂ ਉਹਨਾਂ ਤੋਂ ਸਿਰਫ ਅਤੇ ਸਿਰਫ ਆਪਣੇ ਬਾਰੇ ਸੋਚਦੇ ਹਾਂ, ਆਪਣੇ ਪਰਿਵਾਰ ਬਾਰੇ ਸੋਚਦੇ ਹਾਂ। ਇੱਕ ਚੀਜ਼ ਮੇਰੇ ਸਾਡੇ ਨਾਲ ਜਿਹੜੀ ਐਰਕੀ ਹੋਈ, ਮੈਂ ਜ਼ਰੂਰ ਉਹ ਸਾਰਿਆਂ ਦੇ ਨਾਲ ਸ਼ੇਅਰ ਕਰਨਾ ਚਾਹੂੰਗੀ, ਤਾਂ ਕਿ ਜੇ ਤੁਹਾਡੇ ਨਾਲ ਵੀ ਹੁੰਦੀ ਆ, ਹੈ ਤੇ ਅਸੀਂ ਵੀ ਕੁਛ ਉਹ ਗਲਤ ਕੀਤਾ ਪਰ ਸਾਨੂੰ ਮਜਬੂਰ ਕੀਤਾ ਗਿਆ ਉਹਦੇ ਵਾਸਤੇ। ਇੱਕ ਇੰਸੀਡੈਂਟ ਕਿ ਸਾਡੇ ਕੋਲ ਵੋਕਸਵੈਗਨ ਕਾਰ ਸੀਗੀ ਤੇ ਉਹਦੇ ਉੱਪਰ ਸਟਿੱਕਰ ਲੱਗਾ ਹੋਇਆ ਸੀਗਾ ਕਿ ਇਹਨੂੰ ਜਿਹੜਾ ਉਹ ਪੋਲਿਊਸ਼ਨ ਟੈਸਟ ਆ ਵੀ ਉਹ ਨਹੀਂ ਕਰਵਾਉਣ ਦੀ ਲੋੜ ਹੈਗੀ, ਹੈ ਉਹ ਇਹ ਕਾਰ ਜਿਹੜੀ ਆ ਉਹ ਐਗਜ਼ੈਂਪਟਿਡ ਸੀਗੀ। ਆਈ ਡੋਂਟ ਨੋ, ਮੈਨੂੰ ਪਤਾ ਨਹੀਂ ਟੈਕਨੀਕੈਲਿਟੀ ਕਿ ਕਿਉਂ ਉਹਨੂੰ ਨਹੀਂ ਲੋੜ ਹੁੰਦੀ, ਪਰ ਅਸੀਂ ਕਸ਼ਮੀਰ ਜਾਣਾ ਸੀਗਾ ਤੇ ਅਸੀਂ ਸੋਚਿਆ ਕਿ ਅਸੀਂ ਉਹ ਕਰਵਾ ਲੈਂਦੇ ਹਾਂ, ਕਿਉਂਕਿ ਉਹਦੇ ਉੱਤੇ ਪਹਿਲੀ ਵਾਰੀ ਇੱਕ ਵਾਰੀ ਉਹ ਪੋਲਿਊਸ਼ਨ ਟੈਸਟ ਹੋਇਆ ਹੋਇਆ ਸੀ। ਅਸੀਂ ਉਹ ਕਰਵਾਉਣ ਲਈ ਗਏ ਤੇ ਬਟ ਉਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਕਾਰ, ਕਿਉਂਕਿ ਅਸੀਂ ਉੱਥੇ ਰਹਿੰਦੇ ਨਹੀਂ ਤੇ ਕਾਰ ਜਿਹਦੇ ਨਾਂ ਤੇ ਸੀ ਉਹਦੇ ਫੋਨ ਨੰਬਰ ਤੇ ਉਹਦੇ ਫੋਨ ਦੇ ਉੱਪਰ ਉਹ ਜਿਹੜਾ OTP ਨਹੀਂ ਸੀ ਜਾ ਰਿਹਾ ਤੇ ਅਸੀਂ ਫੋਰ ਦੈਟ ਰੀਜ਼ਨ ਅਸੀਂ ਨਹੀਂ ਕਰਵਾ ਪਾਏ ਤੇ ਅਸੀਂ ਜਾਣਾ ਸੀ, ਅਸੀਂ ਉੱਥੋਂ ਚੱਲ ਪਏ। ਸਾਰਾ ਰਸਤਾ ਸਾਨੂੰ ਕਿਸੇ ਨੇ ਨਹੀਂ ਰੋਕਿਆ, ਬਟ ਜੰਮੂ ਤੋਂ ਅੱਗੇ ਜਾ ਕੇ ਤੇ ਸਾਨੂੰ ਰੋਕ ਲਿਆ ਗਿਆ ਕਿ ਤੁਸੀਂ ਉਹ ਪੋਲਿਊਸ਼ਨ ਵਾਲਾ ਜਿਹੜਾ ਕਿ ਉਹ ਦਿਖਾਓ ਪੇਪਰ, ਹੈ ਨਾ। ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਦੇਖੋ ਇਹਦੇ ਉੱਪਰ ਲਿਖਿਆ ਹੋਇਆ ਕਿ ਇਹਨੂੰ ਜ਼ਰੂਰਤ ਨਹੀਂ ਆ
1: ਜੀ
0: ਇਸ ਕਾਰ ਨੂੰ। ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਸਿਸਟਮ ਵਿੱਚ ਵੇਖਿਆ ਕਿ ਤੁਸੀਂ ਪਹਿਲਾਂ ਕਰਵਾਇਆ ਹੋਇਆ ਤੇ ਉਹ ਐਕਸਪਾਇਰ ਹੋ ਗਿਆ
1: ਜੀ।
0: ਅਸੀਂ ਕਿਹਾ ਉਹ ਤੇ ਠੀਕ ਆ, ਬਟ ਇਹਦੇ ਕਾਰ ਦੇ ਉੱਪਰ ਲਿਖਿਆ ਹੋਇਆ ਕਿ ਤੁਹਾਨੂੰ ਜ਼ਰੂਰਤ ਨਹੀਂ, ਅਸੀਂ ਇਸ ਕਰਕੇ ਨਹੀਂ ਕਰਵਾਇਆ
1: ਜੀ।
0: ਕਹਿੰਦੇ ਨਹੀਂ, ਤੁਹਾਨੂੰ ਅਸੀਂ ਮਤਲਬ ਕਿ ਤੁਹਾਡਾ ਲਾਇਸੈਂਸ ਵਗੈਰਾ ਪੇਪਰ ਲੈ ਲੈਣੇ ਆ ਤੇ ਤੁਹਾਨੂੰ ਹੁਣ ਕੋਰਟ ਜਾਣਾ ਪਊਗਾ, 10,000 ਤਾਂ ਫਾਈਨ ਲੱਗੂਗਾ
1: ਜੀ।
0: ਅਸੀਂ ਕਿਹਾ ਕਾਰ ਸਾਡੀ ਤੇ ਹੈ ਨਹੀਂ ਤੇ ਹੁਣ ਅਸੀਂ ਕਿਸੇ ਦੀ ਕਾਰ ਲਈ ਹੋਈ ਆ ਤੇ ਵੀ ਅਸੀਂ ਉਹ ਕਿੱਥੇ ਵਿਚਾਰੇ ਅਗਲੇ ਜਾਂਦੇ ਰਹਿਣਗੇ ਕੋਰਟ ਵਗੈਰਾ, ਤੇ ਇਹਦਾ ਮਤਲਬ ਕੋਈ ਹੋਰ ਤੁਸੀਂ ਅਲਟਰਨੇਟਿਵ ਦੱਸੋ। ਉਹ ਕਹਿੰਦੇ ਅੱਛਾ ਤੁਸੀਂ ਨਾ 3,000 ਰੁਪਇਆ ਦੇ ਦਿਓ ਇੱਥੇ, ਹੈ ਨਾ। ਅਸੀਂ ਕਿਹਾ ਵੀ ਨਹੀਂ, 3,000 ਤੇ ਟੂ ਮੱਚ ਆ ਤੇ ਤੁਸੀਂ ਓਦਾਂ ਵੀ ਅਸੀਂ ਇੰਨਾ ਕੈਸ਼ ਨਹੀਂ ਸਾਡੇ ਕੋਲ ਹੈਗਾ ਤੇ ਵੀ ਕਾਰਡਸ ਨੇ ਤੇ ਹੁਣ ਕਾਰਡ ਤੇ ਤੁਸੀਂ ਲੈ ਨਹੀਂ ਸਕਦੇ, ਤੇ ਕਹਿੰਦੇ ਅੱਛਾ 1,500 ਦੇ ਦਿਓ। ਅਸੀਂ ਉਹ 1,500 ਰੁਪਇਆ ਦਿੱਤਾ ਤੇ ਅਸੀਂ ਉੱਥੋਂ ਨਿਕਲ ਗਏ। ਤੁਸੀਂ ਇਹ ਦੱਸੋ ਕਿ ਕੀ ਉਹ 1,500 ਰੁਪਇਆ ਲੈਣ ਦੇ ਨਾਲ ਮਤਲਬ ਵੀ ਕਾਰ ਦਾ ਜਿਹੜਾ ਪੋਲਿਊਸ਼ਨ ਸੀ ਉਹ ਬਣਨਾ ਬੰਦ ਹੋ ਗਿਆ। ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਉੱਥੇ ਕੰਮ ਨੇ
1: ਜੀ
0: ਉਹ ਹਾਲੇ ਵੀ ਹੁੰਦੇ ਆ, ਔਰ ਅਸੀਂ ਚਾਹੁੰਦੇ ਨਾ ਚਾਹੁੰਦੇ ਹੋਏ ਉਸ ਚੀਜ਼ ਦਾ ਪਾਰਟ ਬਣ ਜਾਂਦੇ ਹਾਂ
1: ਜੀ। ਜਿੱਦਾਂ ਹੁਣ ਜਦੋਂ ਆਪਾਂ ਇੱਥੇ ਤੁਸੀਂ ਦੇਖਿਆ ਵੀ ਜੋਬ 'ਤੇ ਜਾਂਦੇ ਹਾਂ ਤਾਂ ਸਾਨੂੰ ਇਹ ਹੁੰਦਾ ਵੀ ਜੋਬ ਦੀ ਸਾਡੇ ਸਿਰ ਇੱਕ ਜ਼ਿੰਮੇਵਾਰੀ ਹੁੰਦੀ ਆ, ਪਰ ਮੈਨੂੰ ਤਾਂ ਵੀ ਜਦੋਂ ਇੰਡੀਆ 'ਚ ਜੋਬ 'ਤੇ ਲੱਗਦੇ ਵੀ ਸਾਨੂੰ ਲੱਗਦਾ ਵੀ ਅਸੀਂ ਤਾਂ ਕਿਤੇ ਮਜ਼ੇ ਕਰਨ ਚੱਲੇ।
0: ਖਾਸ ਕਰਕੇ ਜਿਹੜੇ ਸਰਕਾਰੀ ਨੌਕਰੀਆਂ, ਹਰ ਕੋਈ ਕਹਿੰਦਾ ਮੈਨੂੰ ਸਰਕਾਰੀ ਨੌਕਰੀ ਚਾਹੀਦੀ ਹੈ, ਕਿਉਂਕਿ ਜਦੋਂ ਸਰਕਾਰੀ ਨੌਕਰੀ ਲੱਗ ਗਈ ਨਾ ਤਾਂ ਉੱਥੋਂ ਤੁਹਾਨੂੰ ਛੇਤੀ ਕੱਢਿਆ ਜਾਣਾ
1: ਜੀ,
0: ਤੇ ਬਸ ਫਿਰ ਮਤਲਬ ਇਹੀ ਆ ਕਿ ਮੈਂ ਪਹਿਲੇ ਸਕੂਲਸ ਦਾ ਕਿਉਂ ਮਾੜਾ ਹਾਲ ਹੋਇਆ, ਸਰਕਾਰੀ ਟੀਚਰਸ ਜਿਹੜੇ ਸੀਗੇ ਉਹਨਾਂ ਨੇ ਇਹੀ ਸੋਚਿਆ ਕਿ ਅਸੀਂ ਸਿਰਫ ਉੱਥੇ ਜਾ ਕੇ ਇੱਕ ਹਾਜ਼ਰੀ ਲਾਉਣੀ ਆ
1: ਜੀ,
0: ਬਾਕੀ ਪੜ੍ਹਾਉਣਾ ਨਾ ਪੜ੍ਹਾਉਣਾ ਉਹ ਸਾਡੀ ਜ਼ਿੰਮੇਵਾਰੀ ਨਹੀਂ
1: ਜੀ,
0: ਹੈ ਨਾ। ਤੇ ਇਸੇ ਕਰਕੇ ਫਿਰ ਉਹਨਾਂ ਸਕੂਲਾਂ ਦੇ ਵਿੱਚੋਂ ਪੜ੍ਹੇ ਹੋਏ ਜਿਹੜੇ ਬੱਚੇ ਸੀਗੇ ਉਹਨਾਂ ਨੇ ਫਿਰ ਉਹੋ ਜਿਹੀਆਂ ਅੱਗੇ ਜਿਸ ਵੀ ਜੋਬ ਤੇ ਜਾਣਾ ਸੀ ਉਸ ਤਰ੍ਹਾਂ ਦੀ ਰਿਸਪੋਂਸੀਬਿਲਟੀ ਉਹਨਾਂ ਨੇ ਨਿਭਾਉਣੀ ਸੀਗੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜਾ ਕਿ ਅਸੀਂ ਜਦੋਂ ਵਾਪਸ ਆਪਣੇ ਦੇਸ਼ ਜਾਂਦੇ ਹਾਂ ਤੇ ਕੰਪੈਰੀਜ਼ਨ ਅਸੀਂ ਜ਼ਰੂਰ ਕਰਦੇ ਹੀ ਕਰਦੇ ਹਾਂ, ਤੇ ਜਿਹੜੀਆਂ ਚੀਜ਼ਾਂ ਉੱਥੇ ਸਹੀ ਨਹੀਂ ਹੁੰਦੀਆਂ ਉਹਨਾਂ ਦਾ ਦੁੱਖ ਸਾਨੂੰ ਜ਼ਰੂਰ ਲੱਗਦਾ ਹੀ ਲੱਗਦਾ ਆ। ਤੇ ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਆ ਕੇ ਫਿਰ ਆਪਾਂ ਫਿਰ ਰੂਬਰੂ ਹੋਵਾਂਗੇ ਸਰੋਤਿਆਂ ਦੇ। ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਆਵਾਜ਼।

0: ਸਮਾਂ ਹੋ ਗਿਆ ਸਟੂਡੀਓ ਵਿੱਚ 11:58 ਜੋ ਕਿ ਸਾਡਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਹੁੰਦਾ ਆ। ਉਮੀਦ ਕਰਦੇ ਹਾਂ ਕਿ ਅਸੀਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਤੇ ਇਸੇ ਦੇ ਨਾਲ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਕਿ ਅਗਲੇ ਸੋਮਵਾਰ ਫਿਰ ਤੁਹਾਡੇ ਸਨਮੁਖ ਹੋਵਾਂਗੇ ਸਵੇਰੇ 10 ਵਜੇ। ਤਦ ਤੱਕ ਲਈ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ੍ਰੀ ਅਕਾਲ ਮੈਲਬਨ, ਹੱਸਦੇ ਵੱਸਦੇ ਤੇ ਖੁਸ਼ ਰਹੋ।
1: ਹਾਂਜੀ, ਤੇ ਮੈਂ ਵੀ ਇਜਾਜ਼ਤ ਲੈ ਲੈਂਦੀ ਹਾਂ, ਬਟ ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਨੈਕਸਟ ਵੀਕ ਤੋਂ ਕਾਲਸ ਲਵਾਂਗੇ। ਜੇ ਤੁਸੀਂ ਕਿਸੇ ਨੂੰ ਬਰਥਡੇ ਵਿਸ਼ ਕਰਨੀ ਹੋਵੇ, ਐਨਵਰਸਰੀ ਵਿਸ਼ ਕਰਨੀ ਹੋਵੇ, ਨੰਬਰ 04342339711। ਤੇ ਮੇਰੇ ਵੱਲੋਂ ਯਾਨੀ ਕਿ ਸ਼ਮਾ ਪੰਗੂ ਵੱਲੋਂ ਵੀ ਹੁਣ ਅਲਵਿਦਾ, ਮਿਲਦੇ ਹਾਂ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।